0: ਆਪਾਂ ਲੈ ਸਕਾਂ। ਤਾਂ ਬਾਤਾਂ ਨੂੰ ਆਪਾਂ ਨਾਲ ਧਿਆਨ ਰੱਖ ਕੇ ਆਪਾਂ ਮਾਟੀ ਜਾਂਚ ਕਰਵਾ ਕੇ ਪਤਾ ਲਗਾ ਸਕਾਂ ਖੇਤ ਦੀ ਮਾਟੀ ਗਾਵਾਂ ਕਿਸਾ ਪੋਸ਼ਕ ਤੱਤਵ ਕਮ ਹੈ, ਕਿਸਾ ਜ਼ਿਆਦਾ ਹੈ ਔਰ ਕਿਸਾ ਪੂਰਾ ਹੈ, ਜਿਸ ਨੂੰ ਆਪਾਂ ਨੇ ਅੱਛੀ ਪੈਦਾਵਾਰ ਅੱਛੀ ਉਪਜ ਮਿਲੇ। ਕਿਸਾਨ ਭਾਈਓ, ਆਪਣੇ ਖੇਤਰ ਮੈਂ ਕਿਸਾਨ ਭਾਈ ਲੋਕ ਹੈ ਜੇ ਭਾਂਤ ਭਾਂਤ ਕੀ ਫਸਲਾਂ ਬੀਜੇ ਔਰ ਆਪਣਾ ਕਿਸਾਨ ਭਾਈ ਕਮ ਲਾਗਤ ਮੈਂ ਜ਼ਿਆਦਾ ਪੈਦਾਵਾਰ ਲੈਣਾ ਕੀ ਸੋਚੇ, ਲੇਕਿਨ ਇੰਗਾ ਬਾਵਜੂਦ ਵੀ ਖੇਤੀ ਕਰਤਾ ਟਾਈਮ ਕਈ ਤਰ੍ਹਾਂ ਕੀ ਚੂਕ ਹੋ ਜਾਏ, ਬਿੰਗੀ ਵਜ੍ਹਾ ਸੋ ਆਪਣਾ ਖਰਚੋ ਵੀ ਲੱਗ ਜਾਏ ਔਰ ਪੈਦਾਵਾਰ ਵੀ ਪੂਰੀ ਕੌਣ ਮਿਲੇ। ਇਹ ਵਾਸਤੇ ਕਿਸਾਨ ਭਾਈਓ ਟਾਈਮ ਟਾਈਮ ਪਰ ਆਪਣਾ ਕ੍ਰਿਸ਼ੀ ਵਿਗਿਆਨਿਕ ਜਾਂ ਕ੍ਰਿਸ਼ੀ ਵਿਸ਼ੇਸ਼ਗ ਜਾਂ ਕਿ ਰਾਏ ਦੇਵੇ ਜਾਂ ਫਿਰ ਖੇਤੀ ਕਰਨ ਦਾ ਨਵਾਂ ਤਰੀਕਾ ਬਤਾਵੇ। ਜੇ ਆਪਾਂ ਬਾਂਗੇ ਹਿਸਾਬ ਸੋ ਖੇਤੀ ਕਰਾਂ ਤਾਂ ਆਪਾਂ ਨੇ ਅੱਛੀ ਪੈਦਾਵਾਰ ਗਏ ਸਾਗ ਸਾਗੇ ਅੱਛਾ ਮੁਨਾਫੋ ਵੀ ਮਿਲੇ ਔਰ ਆਪਾਂ ਜੇ ਕੋਈ ਖੇਤੀ ਪਰ ਖਰਚੋ ਕਰਾਂ ਤਾਂ ਬਿੰਗੀ ਲਾਗਤ ਮੈਂ ਵੀ ਕਮੀ ਆਵੇ। ਯਾਨੀ ਆਪਾਂ ਮੋਟੇ ਤੌਰ ਪਰ ਇਹ ਕਹਿ ਸਕਾਂ ਕਿ ਜੇ ਆਪਾਂ ਤਕਨੀਕ ਪਰ ਆਧਾਰਿਤ ਖੇਤੀ ਕਰਾਂ ਤਾਂ ਕਮ ਲਾਗਤ ਮੈਂ ਅੱਛਾ ਮੁਨਾਫੋ ਕਮਾ ਸਕਾਂ। ਜਾਂ ਟਾਈਮ ਪਰ ਆਪਾਂ ਨੇ ਬੁਵਾਈ ਕਰਨੀ ਚਾਹੀਏ, ਕਿਉਂਕਿ ਜੇ ਆਪਾਂ ਟਾਈਮ ਪਰ ਬੁਵਾਈ ਨਹੀਂ ਕਰਾਂਗਾ ਤਾਂ ਆਪਾਂ ਨੇ ਉਤਪਾਦਨ ਪੂਰਾ ਨਹੀਂ ਮਿਲੇਗਾ। ਔਰ ਬਿਜਾਈ ਕਰਤਾ ਟਾਈਮ ਅੱਛਾ ਪ੍ਰਮਾਣਿਤ ਉੱਨਤ ਬੀਜ ਹੀ ਆਪਾਂ ਬੀਜਾਂ, ਜਿਸ ਨੂੰ ਆਪਾਂ ਬੀਜ ਨੂੰ 25% ਉਪਜ ਵਧਾ ਸਕਾਂ। ਕਿਸਾਨ ਭਾਈਓ, ਕਈ ਵਾਰ ਇਹ ਹੋਵੇ ਕਿ ਆਪਾਂ ਬੀਜ ਨੂੰ ਉਪਚਾਰਿਤ ਕਰੇ ਬਿਨਾਂ ਹੀ ਬੀਜ ਦਿਆਂ, ਜਕੇ ਕੀ ਵਜ੍ਹਾ ਸੋ ਕਈ ਤਰ੍ਹਾਂ ਦਾ ਬੀਜ ਜਨਿਤ ਰੋਗ ਹੈ ਜਕਾ ਆਪਣੀ ਖੜੀ ਫਸਲ ਮੈਂ ਲਾਗ ਜੇ। ਜੇ ਆਪਾਂ ਕਮ ਖਰਚੇ ਗਵਾਂ ਨਿਰੋਗ ਔਰ ਸਵਸਥ ਫਸਲ ਲੈਣੀ ਹੈ ਤਾਂ ਬੀਜ ਉਪਚਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਇਲਾਵਾ ਮਾਟੀ ਦੀ ਜਾਂਚ ਕਰਵਾ ਕੇ ਬਿੰਗੇ ਹਿਸਾਬ ਸੋ ਆਪਾਂ ਫਸਲ ਬੀਜਾਂ ਔਰ ਜਿਤਿਕ ਜ਼ਰੂਰਤ ਹੈ ਬਿੰਗੇ ਹਿਸਾਬ ਸੋ ਹੀ ਯੂਰੀਆ ਹੈ ਜਾਂ ਅਨੇ ਉਰਵਰਕ ਹੈ ਬੇ ਨਾਖਾਂ, ਤਾਂ ਇਹ ਸੋ ਫਾਲਤੂ ਮੈਂ ਉਪਯੋਗ ਹੋਣ ਵਾਲਾ ਉਰਵਰਕਾਂ ਪਰ ਲਾਗਣ ਵਾਲੋ 200% ਆਪਾਂ ਬਚਾ ਸਕਾਂ। ਕਿਸਾਨ ਭਾਈਓ, ਗਰਮੀ ਦੇ ਦਿਨਾਂ ਮੈਂ ਆਪਾਂ ਨੇ ਜ਼ਮੀਨ ਦੀ ਗਹਿਰੀ ਜੁਤਾਈ ਕਰ ਦੇਣੀ ਚਾਹੀਏ ਤਾਂ ਕਿ ਖਰਪਤਵਾਰ ਦਾ ਬੀਜ ਹੈ ਜਾਂ ਕਈ ਤਰ੍ਹਾਂ ਦਾ ਰੋਗ ਹੈ ਜਾਂ ਕੀਟ ਹੈ ਬੇ ਖਤਮ ਹੋ ਜਾਏ। ਫਸਲ ਕੀ ਬੀਜਾਂਤ ਕਰਤਾ ਟਾਈਮ ਆਪਾਂ ਨੇ ਸਹੀ ਬੀਜ ਦਰਗੋ ਧਿਆਨ ਰੱਖਣਾ ਹੈ ਔਰ ਕਤਾਰਾਂ ਮੈਂ ਹੀ ਬਿਜਾਈ ਕਰਾਂ ਔਰ ਕਤਾਰ ਸੋ ਕਤਾਰ ਕੀ ਜਕੀ ਦੂਰੀ ਹੈ ਵਾ ਵੀ ਸਹੀ ਔਰ ਬਰੋਬਰ ਬਣਾ ਕੇ ਰੱਖਾਂ। ਇਹਦੀ ਵਜ੍ਹਾ ਸੋ ਇੱਕ ਤਾਂ ਪੌਦਾ ਨੂੰ ਪੂਰਾ ਪੋਸ਼ਣ ਮਿਲੇਗਾ ਔਰ ਪੌਦਾ ਬਡਵਾਰ ਵੀ ਅੱਛੀ ਲਏਗਾ ਔਰ ਆਪਾਂ ਨੇ ਉਪਜ ਵੀ ਸੰਗੋ ਪੰਗ ਮਾਤਰਾ ਮੈਂ ਮਿਲੇਗੀ। ਕਿਸਾਨ ਭਾਈਓ, ਆਪਾਂ ਨੇ ਟਾਈਮ ਟਾਈਮ ਪਰ ਫਸਲ ਚੱਕਰ ਵੀ ਅਪਣਾਉਣਾ ਚਾਹੀਏ। ਜੇ ਆਪਾਂ ਫਸਲ ਅਦਲ ਬਦਲ ਕਰਕੇ ਬੀਜਾਂਗਾ ਤਾਂ ਕਈ ਤਰ੍ਹਾਂ ਦਾ ਜਕਾ ਰੋਗ ਹੈ ਜਾਂ ਕੀਟ ਹੈ ਬਾਸ਼ੂ ਫਸਲ ਕੋ ਬਚਾਵ ਹੋਵੇਗਾ। ਇਹ ਇਲਾਵਾ ਕਿਸਾਨ ਭਾਈਓ, ਆਪਾਂ ਨੇ ਮਿਲਵਾਂ ਫਸਲ ਬੀਜਣੀ ਚਾਹੀਏ, ਇਹਨਾਂ ਆਪਾਂ ਇੰਟਰਕ੍ਰੋਪਿੰਗ ਵੀ ਕਹਿ ਦੇਵਾਂ। ਕਈ ਵਾਰ ਇਹ ਹੋ ਜਾਏ ਕਿ ਅਗਰ ਇੱਕ ਫਸਲ ਆਪਣੀ ਮਾੜੀ ਹੋ ਜਾਏ ਤਾਂ ਬਿੰਗਸ ਅੱਗੇ ਬੀਜ ਜਿਹੜੀ ਆਪਣੀ ਦੂਸਰੀ ਫਸਲ ਹੈ ਵਾ ਆਪਣੀ ਜਕੀ ਲਾਗਤ ਹੈ ਔਰ ਜਕੋ ਮੁਨਾਫੋ ਹੈ ਉਹ ਪੂਰਾ ਕਰਦੇ, ਤਾਂ ਆਪਾਂ ਨੇ ਮਿਲਵਾਂ ਫਸਲ ਫਾਇਦੇਮੰਦ ਰਹੇ। ਕਿਸਾਨ ਭਾਈਓ, ਆਪਣੇ ਦਲਹਨੀ ਜਾਂ ਤਿਲਹਨੀ ਫਸਲਾਂ ਬੀਜਦਾ ਟਾਈਮ ਜ਼ਮੀਨ ਮੈਂ ਜਿਪਸਮ ਕੋ ਪ੍ਰਯੋਗ ਜ਼ਰੂਰ ਕਰਨਾ ਚਾਹੀਏ। ਇਸ਼ੂ ਪੈਦਾਵਾਰ ਵੀ ਅੱਛੀ ਹੋਵੇਗੀ ਔਰ ਭੂਮੀ ਦੀ ਉਰਵਰਾ ਸ਼ਕਤੀ ਵੀ ਬਣੀ ਰਹੇਗੀ। ਅਬ ਬਾਤ ਕਰਾਂ ਕਿਸਾਨ ਭਾਈਓ ਪਾਣੀ ਕੀ, ਕਿਉਂਕਿ ਥੇ ਵੀ ਜਾਣੋ ਕਿ ਪਾਣੀ ਹਰ ਫਸਲ ਕੇ ਲਈ ਜ਼ਰੂਰਤ ਦੇ ਹਿਸਾਬ ਸੋ ਦੇਣਾ ਜ਼ਰੂਰੀ ਹੈ। ਪਰ ਅਬ ਦਿਨ ਬ ਦਿਨ ਪਾਣੀ ਦੀ ਕਮੀ ਆਪਣੇ ਸਾਹਮਣੇ ਆਉਣ ਲੱਗ ਰਹੀ ਹੈ, ਜਕੇ ਕੀ ਵਜ੍ਹਾ ਸੋ ਆਪਾਂ ਨੇ ਪਾਣੀ ਕੋ ਸਹੀ ਇਸਤੇਮਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਆਪਾਂ ਫੰਵਾਰਾ ਪਦਤੀ ਜਾਂ ਫਿਰ ਖਾੜਾ ਦੀ ਬਜਾਏ ਪਾਈਪ ਲਾਈਨ ਕੋ ਇਸਤੇਮਾਲ ਕਰਾਂ ਤਾਂ ਪਾਣੀ ਕੀ ਜਕੀ ਬਚਤ ਹੈ ਵਾ ਆਪਾਂ ਕਾਫੀ ਹੱਦ ਤੱਕ ਕਰ ਸਕਾਂ। ਇੰਗਾ ਸਾਗਾ ਸਾਗਾ ਆਪਾਂ ਬੂੰਦ ਬੂੰਦ ਸਿੰਚਾਈ ਕੋ ਤਰੀਕੋ ਵੀ ਅਪਣਾ ਸਕਾਂ ਤਾਂ ਕਿ ਕਮ ਪਾਣੀ ਸੋ ਵੀ ਆਪਾਂ ਅੱਛੀ ਉਪਜ ਲੈ ਸਕਾਂ। ਕਿਸਾਨ ਭਾਈਓ, ਫਸਲ ਕੀ ਕ੍ਰਾਂਤਿਕ ਅਵਸਥਾਵਾਂ ਪਰ ਸਿੰਚਾਈ ਜ਼ਰੂਰ ਕਰਨੀ ਚਾਹੀਏ ਤਾਂ ਕਿ ਆਪਾਂ ਕਮ ਪਾਣੀ ਹੋਣ ਦੇ ਬਾਵਜੂਦ ਫਸਲ ਨੇ ਪੂਰੀ ਸਿੰਚਾਈ ਦੇ ਸਕਾਂ।
1: ਅਭੀ ਆਪਣੇ ਕਾਰਜਕ੍ਰਮ ਖੇਤ ਖਲਿਹਾਨ ਸੁਣਾ, ਇਸਮੇ ਜਾਣਕਾਰੀ ਕਾ ਵਿਸ਼ੇ ਥਾ ਮਿੱਟੀ ਜਾਂਚ ਔਰ ਇਸਕੇ ਫਾਇਦੇ। ਹਮ ਆਕਾਸ਼ਵਾਣੀ ਸੂਰਤਗੜ੍ਹ ਕੇ ਕਾਟਨ ਸਿਟੀ ਚੈਨਲ ਸੇ ਬੋਲ ਰਹੇ ਹੈ, ਥੋੜ੍ਹੀ ਦੇਰ ਮੈਂ ਹਿੰਦੀ ਮੈਂ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਕੇ ਜੈਪੁਰ ਅਜਮੇਰ ਕੇਂਦਰ ਸੇ ਰਿਲੇ ਕੀਏ ਜਾਏਂਗੇ।

ਮੈਨੂੰ ਦੇਖੋ ਗਰਮੀ ਤੋਂ ਬੇਜਾ ਹੀ ਪੜਨ ਲੱਗ ਰਹੀ ਹੈ, ਪਣ ਕੀ ਹੈ ਕਿ ਕਾਲ ਜੀ ਕੇ ਜੰਕੇੜੋ ਆਇਓ ਔਰ ਬਿੰਗਾ ਸਾਗਾ ਕੀ ਹੈ ਕਿ ਮਾੜੀ ਮੋਟੀ ਬੂੰਦਾ ਬੰਦੀ ਹੋਈ ਨਹੀਂ ਵੀ ਕਾਰਨ ਥੋੜ੍ਹੀ ਬਹੁਤ ਠੰਡ ਹੋ ਗਈ ਹੈ, ਔਰ ਇਸ ਠੰਡਾ ਮੌਸਮ ਕੀ ਹੈ ਕਿ ਆਪਾਂ ਤੋਂ ਇਹ ਲੱਗ ਹੈ ਵੀ 4-5 ਦਿਨਾਂ ਵਿੱਚ ਜੰਕੇੜੋ ਅੱਜ ਹੋ ਕੇ ਹੈ, ਥੋੜ੍ਹੀ ਸਰਮਾਣੀ ਤੋਂ ਕਰਨੀ ਪੜਿਆ ਹੈ ਨਹੀਂ, ਪਰ ਥੋੜ੍ਹੀ ਸੀ ਤੋਂ ਕੀ ਹੋਇਆ ਸੰਘੋ ਪਾਂਗ ਹੀ ਹੋ ਜਾ ਬਹਿਣੋ ਹੈ ਨਹੀਂ, ਦਿਨ ਗਏ ਦੇਖੋ ਕਿਤੋਂ ਰੇਤੋ ਹਰੇਕ ਜਗ੍ਹਾ ਪਰ ਕੀ ਹੈ ਕਿ ਬੁਠੜੀਆਂ ਬੁਠੀਆਂ ਰੇਤੋ ਘਰੋਂ ਨਿਕਾਲਿਓ ਬਿਨਾਂ ਅੱਜ ਦਿਨ ਗਏ ਡਾਢੀ ਮਿਹਨਤ ਹੋਈ ਹੈ। ਤੋ ਇਹ ਗਰਮੀ ਦੀ ਬਾਤ ਕਰਾਂ ਤੋ ਦੇਖੋ ਬਹਿਣੋ ਗਰਮੀ ਦੇ ਦਿਨਾਂ ਮਾਈ ਆਪਾਂ ਅੱਜ ਪੌਦਾ ਦੀ ਬਾਤ ਕਰਾਂ ਤੋ ਆਪਣੀ ਤੋਂ ਦੇਖੋ ਗਰਮੀ ਆਪਾਂ ਕੂਲਰ ਨੀਚੇ ਬੈਠ ਜਾ ਨਹੀਂ ਕੂਲਰ ਚਲਾ ਲਿਆ, ਕਈ ਲੋਕ ਏਸੀ ਮੇ ਬੈਠ ਜਾ, ਕਈ ਪੱਖਾ ਚਲਾ ਲਿਆ, ਪਣ ਕੀ ਹੈ ਕਿ ਪੌਦਾ ਵਿਚਾਰਾ ਵੀ ਜਿੱਕਾ ਗਰਮੀ ਮੈਂ ਲੱਗ ਗਿਆ ਹੈ ਨਹੀਂ, ਬਾਂਹ ਪਰ ਤੋਂ ਤਾਵੜੋ ਸਿੱਧੋ ਆ ਰਹੀ ਪੜੈ ਹੈ ਨਹੀਂ, ਤੋ ਬਾਂਗੀ ਦੇਖਭਾਲ ਬੇਜਾ ਹੀ ਜ਼ਰੂਰੀ ਹੋ ਜਾਏ। ਔਰ ਅੱਜ ਕੱਲ੍ਹ ਤੋਂ ਦੇਖੋ ਹਰ ਕਿੰਨੀ ਕੋਡ ਹੈ ਕਿ ਘਰ ਗਏ ਮਾਈ ਆਪਾਂ ਤਰ੍ਹਾਂ ਤਰ੍ਹਾਂ ਦਾ ਪੌਦਾ ਲਗਾਵਾਂ ਹੈ ਨਹੀਂ, ਤੋ ਬਾਂਹ ਪੌਦਾ ਗੀ ਲਗਾਉਣ ਵੀ ਇੱਕ ਬਾਤ ਕੋ ਨਹੀਂ ਹੋਇਆ, ਬਾਂਗੀ ਦੇਖਭਾਲ ਵੀ ਬੇਜਾ ਹੀ ਜ਼ਰੂਰੀ ਹੋ ਜਾਏ ਹੈ ਨਹੀਂ, ਕਿਉਂਕਿ ਇਹ ਕੀ ਹੈ ਕਿ ਧੁੱਪ ਔਰ ਗਰਮ ਹਵਾ ਦੇ ਕਾਰਨ ਵੀ ਪੌਦਾ ਬੇਗੀ ਸੁੱਕਣ ਲੱਗ ਜਾਏ। ਜੇ ਸਹੀ ਤਰੀਕੇ ਨੂੰ ਦੇਖਭਾਲ ਕਰੀ ਜਾਵੇ ਨਹੀਂ ਤਾਂ ਪੌਦੋ ਕੀ ਹੈ ਕਿ ਹਰਿਓ ਬਰਿਓ ਰਿਵੇ ਔਰ ਤਾਜ਼ਾ ਰਿਵੇ। ਔਰ ਦੇਖੋ ਆਪਣੇ ਤੋਂ ਹੈ ਇਲਾਕੋ ਗਰਮ ਹੈ ਤਾਂ ਖਾਸ ਧਿਆਨ ਰੱਖਣਾ ਪੜੇ, ਤੋ ਕੀ ਚੀਜ਼ ਆਪਾਂ ਨੇ ਕਰਨੀ ਚਾਹੀਏ, ਕੀ ਤਰੀਕੇ ਨੂੰ ਆਪਾਂ ਆਂਗੀ ਪੌਦਾ ਦੀ ਦੇਖਭਾਲ ਕਰਾਂ ਇਹ ਬਰਬਾਦ ਕਰਾਂ। ਤਾਂ ਦੇਖੋ ਵੀ ਆਪਾਂ ਨੇ ਟੇਮ ਟੇਮ ਪਰ ਪਾਣੀ ਦੇਣਾ ਚਾਹੀਦਾ ਹੈ, ਇਹ ਨਾ ਵੀ ਆਪਾਂ ਦੁਪਹਿਰੇ ਦੇਖਿਓ ਹੈ ਤਾਂ ਦੁਪਹਿਰੇ ਕੀ ਹੈ ਕਿ ਪਾਣੀ ਗੋ ਡੋਲੀਓ ਚੱਕਰ ਵੀ ਮਾਂ ਗਾਲਣ ਆਪਾਂ ਚੱਲ ਜਾ, ਇਹ ਨਹੀਂ ਹੋਣਾ ਚਾਹੀਏ, ਕਿਉਂਕਿ ਦੁਪਹਿਰੇ ਤੋਂ ਆਪਾਂ ਨੇ ਪੌਦਾ ਮੈਂ ਕਦੇ ਵੀ ਪਾਣੀ ਨਹੀਂ ਦੇਣਾ ਚਾਹੀਏ। ਇੱਕ ਤਾਂ ਦੇਖੋ ਦਿਨ ਗਏ ਸੁੱਧੀਆਂ ਬੇਗੀ ਉੱਠ ਗਏ ਆਪਾਂ ਪਾਣੀ ਗਾਲਾਂ ਤੋ ਬੋ ਕੇ ਹੈ ਪੌਦੇ ਨੇ ਫਾਇਦੋ ਕਰੇ, ਜਾਂ ਫਿਰ ਦੇਖੋ ਸਿੰਧਿਆ ਡਲੀ ਬਾਅਦ ਕੀ ਹੈ ਕਿ ਆਪਾਂ ਜੇ ਵੀ ਪੌਦੇ ਨੇ ਪਾਣੀ ਦੇਵਾਨੀ ਤੋ ਬੋ ਕੇ ਹੈ ਬਿਨ ਫਾਇਦੋ ਕਰਸੀ, ਔਰ ਮਿੱਟੀ ਨਮਰੇ ਸੀ ਔਰ ਪੌਦੋ ਕੇ ਹੈ ਕਿ ਤਾਜ਼ਾ ਰਿਵੇਗੋ। ਔਰ ਕਈ ਵਾਰ ਕੀ ਹੋਏ ਕਿ ਕਈ ਲੋਕਾਂ ਨੇ ਹੋਏ ਬੋਲੋ ਪਾਣੀ ਦੇਸ਼ਾਂ ਤੋਂ ਬੋਲੀ ਜ਼ਿਆਦਾ ਹਰਿਆਲੀ ਦੇਵੇਗੋ ਹੈ ਨਹੀਂ, ਇਹਾਂ ਕੋ ਨਹੀਂ ਹੋਇਆ, ਪਾਣੀ ਇੱਕ ਸੀਮਿਤ ਮਾਤਰਾ ਮੈਂ ਦੇਈ ਜਾਏ। ਅਬ ਦੇਖੋ ਜਿੱਤੀ ਆਪਾਂ ਭੂਖ ਹੋ ਸੀ ਆਪਾਂ ਬਿੱਤੀ ਖਾਸ ਹੈ ਨਹੀਂ, ਜਿੱਤੋਂ ਪਾਣੀ ਆਪਾਂ ਬਾਸੀ ਬਿੱਤੋਂ ਹੀ ਪੀਸ ਆ, ਵੀ ਇਹ ਕੀ ਹੈ ਪੌਦਾ ਗੀ ਵੀ ਇੱਕ ਪ੍ਰਕਿਰਤੀ ਹੋਵੇ ਵੀ ਬਨ ਜਿੱਤੋਂ ਪਾਣੀ ਚਾਹੀਏ ਨਹੀਂ, ਉਹ ਬਿੱਤੋਂ ਹੀ ਪਾਣੀ ਵੀ ਥੋੜ੍ਹਾ ਸਾ ਪਾਣੀ ਦੀ ਜ਼ਰੂਰਤ ਹੈ ਥੋੜ੍ਹਾ ਸੀ ਦੇਣਾ ਚਾਹੀਏ, ਇਹ ਨਹੀਂ ਹੈ ਵੀ ਆਪਾਂ ਜਗਬਰ ਨਾ ਖਦੀਓ ਤਾਂ ਉਹ ਪਾਣੀ ਕੀ ਹੈ ਆਪਣੇ ਜੀ ਕਿ ਪੌਦੇ ਕੀ ਜੜ ਹੋਵੇ ਨਹੀਂ, ਬਿਨ ਗੜਾ ਸਕੇ ਉਹ ਸੜ ਜਾ ਬਾ ਜੜ ਹੋਵੇ ਫਿਰ ਉਹ ਪੌਦੋ ਕੀ ਹੈ ਬਲ ਜਾਵੇ। ਤੋ ਆਪਾਂ ਨੇ ਕੀ ਹੈ ਕਿ ਮਾਟੀ ਦੇਖ ਗਈ ਪਾਣੀ ਦੇਣੀ ਚਾਹੀਦੀ ਹੈ। ਔਰ ਸਭ ਤੋਂ ਮੋਟੀ ਬਾਤ ਵੀ ਆਪਣੇ ਜੇ ਗਮਲਾ ਪੜਿਆ ਨਹੀਂ ਤੋ ਜੀਆਂ ਉਠਾਉਣ ਵਾਲਾ ਕੋਈ ਗਮਲਾ ਹੈ ਤੋ ਜੀਆਂ ਉਠਾ ਕੇ ਆਪਾਂ ਛੀਆਂ ਰੱਖ ਸਕਾਂ, ਕਿਉਂਕਿ ਕਈ ਪੌਦਾ ਬਹੁਤ ਹੀ ਨਾਜ਼ੁਕ ਹੋਇਆ ਵੀ ਥੋੜ੍ਹੀ ਸੀ ਧੁੱਪ ਵੀ ਸਹਿਣ ਕੌਣ ਕਰੇ, ਤੋ ਬਨ ਆਪਾਂ ਕੀ ਹੈ ਕਿ ਦਿਨ ਗਏ ਸੂ ਤਾਵੜੋ ਆਵੇ ਨਹੀਂ ਤੋ ਮਾੜਾ ਮੋਟਾ ਤਾਵੜੋ ਲਗਾ ਗਏ, ਕਿਉਂਕਿ ਦਿਨ ਗਏ ਕਿ ਜਿੱਕੀ ਹਲਕੀ ਹਲਕੀ ਧੁੱਪ ਹੋਏ ਨਹੀਂ ਬਾਅਦ ਤੋਂ ਦੇਖੋ ਪੌਦਾ ਖਾਤਰ ਜ਼ਰੂਰੀ ਹੋਇਆ, ਪਰ ਵੀ ਬਾਅਦ ਜਿੱਕੋ ਤਾਵੜੀ ਉਹ ਧੁੱਪੇ ਨਹੀਂ ਬਹੁਤ ਬਾਂਹ ਖਾਤਰ ਖਰਾਬ ਕਰੇ। ਤੋ ਆਪਾਂ ਨੇ ਕੀ ਹੈ ਕਿ ਬਾਂਹ ਪੌਦਾ ਨੇ ਅੰਦਰ ਰੱਖ ਦੇਣੀ ਚਾਹੀਏ, ਅਗਰ ਅੰਦਰ ਰੱਖਣਗੀ ਜਿਗਿਆ ਨਹੀਂ ਹੋਵੇ ਤੋ ਕੀ ਹੈ ਕਿ ਜਾਲੀ ਜਾਂ ਕੱਪੜੋ ਜਾਂ ਕੋਈ ਸੀ ਛਾਂ ਆਪਾਂ ਨੇ ਇਹਾਂ ਇਹ ਤਰੀਕੇ ਵਿਵਸਥਾ ਕਰ ਦੇਣੀ ਚਾਹੀਏ ਕਿ ਬਾਂਹ ਪੌਦਾ ਪਰ ਛਾਇਆ ਰਿਵੇ, ਸਿੱਧੀ ਧੁੱਪ ਬਾਨੇ ਨਾ ਪੜੇ। ਔਰ ਸਭ ਤੋਂ ਜ਼ਰੂਰੀ ਹੈ ਕਿ ਮੰਗ ਮੱਟੀ ਹੋਵੇ ਜਿੱਕੇ ਬਾਂਹ ਨਮ ਰਿਵੇ, ਯਾਨੀ ਕਿ ਥੋੜ੍ਹੀ ਥੋੜ੍ਹੀ ਗਿੱਲੀ ਵੀ ਅੰਦਰ ਰਿਵੇ, ਤੋ ਵੀ ਵਾਸਤੇ ਕੀ ਹੈ ਕਿ ਆਪਾਂ ਮਾਟੀ ਦੇ ਉੱਪਰ ਸੁੱਕਾ ਪੱਤਾ ਜਾਂ ਫਿਰ ਨਾਰੀਅਲ ਦਾ ਜਿੱਕਾ ਰੇਸਾ ਹੋਵੇ ਨਹੀਂ, ਦੇਖੋ ਨਾਰੀਅਲ ਕਈ ਵਾਰ ਬੰਦਾ ਆਪਾਂ ਤੋਂ ਚੜਾਉਂਦਾ ਇਹ ਰਿਵਾ ਦੇਈ ਦੇਵਤਾ ਰਾਜੀ ਕਰਨ ਖਾਤਰ, ਤੋ ਬਾਕੀ ਗਜੱਟਾ ਉਤਰੇ ਨਹੀਂ ਵਾ ਬਹੁਤ ਅੱਛੀ ਖਾਦ ਬਣੇ ਬੇਣੋ, ਤੋ ਬਿਨ ਕੀ ਹੈ ਕਿ ਆਪਾਂ ਮਾਟੀ ਦੇ ਉੱਪਰ ਉੱਪਰ ਲਗਾ ਦਿਆ ਨਹੀਂ ਤੋ ਬੀ ਸੂ ਕੀ ਹੈ ਕਿ ਪੌਦੇ ਮਾਈ ਨਮੀ ਬਣੀ ਰਹੀ ਸੀ। ਔਰ ਅੱਜ ਕੱਲ੍ਹ ਕੀ ਹੈ ਇਹ ਟਾਈਮ ਮੈਂ ਜੇ ਆਪਾਂ ਖਾਦ ਦੇਵਾ ਨਹੀਂ ਤਾਂ ਖਾਦ ਦੇ ਕਾਰਨ ਪੌਦੋ ਗਲ ਸਕੇ, ਇਹ ਵਾਸਤੇ ਖਾਦ ਕੰਮੋ ਕੰਮ ਦਿਓ, ਜੀਆਂ ਗੋਬਰ ਕੀ ਖਾਦ ਹੈ, ਕੰਪੋਸਟ ਖਾਦ ਹੈ, ਛਾਗ ਗੋਲ ਹੈ, ਉਹ ਥੋੜ੍ਹੀ ਮਾਤਰਾ ਮੈਂ ਆਪਾਂ ਦੇ ਸਕਾਂ, ਇਹ ਇਲਾਵਾ ਔਰ ਕਿਸੇ ਵੀ ਪ੍ਰਕਾਰ ਦੀ ਆਪਾਂ ਨੇ ਜਿੱਕੀ ਖਾਦ ਹੈ ਵਾ ਨਹੀਂ ਦੇਣੀ ਚਾਹੀਦੀ ਹੈ। ਔਰ ਦੇਖੋ ਜੇ ਪੌਦੇ ਪਰ ਜੀਆਂ ਆਪਾਂ ਦੇਖਾਂ ਵੀ ਪੌਦਾ ਆਪਣੇ ਗਰੀ ਲਗਾਇਆ ਹੈ ਤਾਂ ਵਾਂਗੀ ਜੇ ਪੱਤੀਆਂ ਪੀਲੀ ਹੋ ਗਈ ਹੈ ਤੋ ਅਰ ਸੂਕ ਗਈ ਹੈ ਤੋ ਬਨ ਆਪਾਂ ਨੇ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਜੋ ਪੌਦੋ ਹੈ ਉਹ ਸਾਫ਼ ਸੁਥਰਾ ਹੋ ਜੀ ਔਰ ਨਹੀਂ ਜਿੱਕੀ ਬਡਵਾਰ ਹੈ ਬਾਬਿੰਗ ਹੈ ਪੌਦੇ ਪਰ ਆਵੇਗੀ। ਔਰ ਦੇਖੋ ਮੈਨੂੰ ਜੇ ਗਮਲਾਂ ਗਏ ਤੋ ਗਮਲਾ ਕੀ ਹੈ ਕਿ ਜਲਦੀ ਗਰਮ ਹੋ ਜਾਏ ਗਰਮੀ ਮੈਂ ਨਹੀਂ ਤੋ ਬਾਂਹ ਪਰ ਕੀ ਹੈ ਆਪਾਂ ਨੇ ਵੰਗ ਨੀਚੇ ਪਾਣੀ ਦੀ ਪਲੇਟ ਜਾਂ ਫਿਰ ਵੰਗ ਮਾਟੀ ਹੈ ਵਿੰਗੀ ਆਪਾਂ ਨੇ ਜਾਂਚ ਪਰਖ ਟੇਮ ਟੇਮੂ ਕਰਦੇ ਰਹਿਣਾ ਚਾਹੀਏ। ਔਰ ਪੌਦੇ ਗਾ ਮਾਂ ਜੀਆਂ ਗੁਡਾਈ ਹੈ ਜੀਆਂ ਵੀ ਕੋਈ ਔਜ਼ਾਰ ਗੀ ਸਹਾਇਤਾ ਉਹ ਬਲੇ ਚੀ ਪਿਓ ਲੈ ਲਿਓ ਰੇ ਕੀ ਲੈ ਲਿਓ ਚਮਚੇ ਲੈ ਲਿਓ ਵੀ ਆਪਾਂ ਮੀ ਥੋੜ੍ਹੀ ਸੀ ਜਿੱਕੀ ਖੁਦਾਈ ਹੈ ਵਾ ਕਰਦੇ ਰਹਿਣਾ ਚਾਹੀਏ ਨਹੀਂ, ਨਿਰਾਈ ਗੁਡਾਈ ਜਿੱਕੀ ਆਪਾਂ ਕਵਾਂ ਬਾਈ ਚੀਜ਼। ਔਰ ਸੁਬਹਾ ਸ਼ਾਮ ਨੇ ਕੀ ਹੈ ਕਿ ਥੋੜ੍ਹਾ ਹਲਕੋ ਆਪਾਂ ਪਾਣੀ ਨੂੰ ਛਿੜਕਾਵ ਪੌਦਾ ਪਰ ਕਰਦੇ ਹਾਂ ਜਿੱਕਾ ਸੁਭੰਗੀ ਤਾਜ਼ਗੀ ਬਣੀ ਰਹੇਗੀ। ਔਰ ਦੇਖੋ ਬਹਿਣੋ ਵੀ ਆਪਾਂ ਪੌਦਾ ਦੀ ਬਾਤ ਕਰਾਂ ਤੋ ਪੌਦਾ ਸਿਰਫ ਸਜਾਵਟ ਖਾਤਰ ਕੋ ਨਹੀਂ ਹੋਵੇ ਬਲਕਿ ਆਪਣੇ ਜੀਵਨ ਨੂੰ ਆਧਾਰ ਹੋਵੇ, ਇਹ ਹਵਾ ਨੇ ਸ਼ੁੱਧ ਕਰੇ

ਬੈਨੋ ਬਹੁਤ ਸੁਣੋ, ਮਿੱਠੋ ਗੀਤ ਸੁਣਿਓ। ਤੋ ਇੰਝ ਪਹਿਲਾਂ ਆਪਾਂ ਬਾਤ ਕਰਾਂ, ਦੇਖੋ ਆਮ ਵਿਅੰਜਨਾਂ ਦੀ, ਤੋ ਕੇਰੀ ਪੰਨਾਂ ਦੀ ਬਾਤ ਕਰਾਂ, ਤੋ ਕੇਰੀ ਪੰਨੋ ਬਣਾਉਣ ਖਾਤਰ ਦੇਖੋ ਬੈਣੋ ਆਪਾਂ ਨੇ ਚਾਹੀਏਗੀ ਬੜੀਆ ਬੜੀਆ ਕੇਰੀਆਂ। ਤੋ ਕੇਰੀਆਂ ਦੋਗੇ ਸੁਣੋ, ਕਰਨੂ ਕੇ ਬੰਗ ਛਿਲਕੋ ਉਤਾਰ ਗਏ, ਔਰ ਬਿੰਗੋ ਜੀ ਕੋ ਦਲ ਦਲ ਹੋਏ ਨਹੀਂ, ਬੋ ਗੁੱਠਲੀ 'ਚੋਂ ਅਲੱਗ ਕਰ ਲੈਣੋ ਹੈ। ਅਲੱਗ ਕਰਕੇ ਫਿਰ ਕਰਸ਼ਾਂ ਕਿ ਆਪਾਂ ਬਿਨਾਂ, ਆਪਾਂ ਇੱਕ ਬਰਤਨ ਲੈ ਗਏ, ਬਿੰਗ ਮਾਂ ਗਾਲ ਗਏ, ਔਰ ਇਹ ਗਿਲਾਸ ਪਾਣੀ ਗਾਲ ਕੇ ਬਿਨਾਂ ਆਪਾਂ ਅੱਛੀ ਤਰ੍ਹਾਂ ਉਬਾਲ ਲਏ ਛਾਂ। ਵੀ ਮੰਨ ਲਓ ਵੀ ਬਾਕੀ ਹੈ ਪੁੱਲੋ, ਜੇ ਬਿੰਗੋ ਜੀ ਕੋ ਦਲ ਹੋਏ, ਬੀਤੀ ਦੇਰ ਤਾਂ ਬਿਨਾਂ ਆਪਾਂ ਉਬਾਲ ਲਿਆਂਗਾ। ਬਿੰਗ ਇਲਾਵਾ ਆਪਾਂ ਕਰਨੋ ਕੀ ਹੈ, ਵੀ 2 ਚਮਚ ਜੀ ਕੀ ਸੂਪ ਹੋਏ ਨਹੀਂ, ਬਿਨ ਉਬਾਲ ਕੇ ਬਿੰਗੋ ਪਾਣੀ ਤਿਆਰ ਕਰ ਲਿਆਂਗਾ। ਔਰ ਬਿੰਗ ਮਾਂ ਨਾਖਣ ਖਾਤਰ ਜੀ ਮਿੱਠਾ ਮੈਂ ਕਿ ਹੈ ਮਿਸਰੀ ਲੈ ਲਿਆਂਗਾ ਦਾ ਗਾਲੇ, ਔਰ ਬਿਨ ਸੋਹਣੀ ਕੂਟ ਪੀਸ ਗਏ। ਔਰ ਪਹਿਲਾਂ ਵੀ ਆਪਾਂ ਅੱਜ ਕੱਲ੍ਹ ਤੋਂ ਦੇਖੋ ਮਿਕਸੀ ਹੈ ਨਹੀਂ, ਪਹਿਲਾਂ ਤੋਂ ਕੀ ਹੈ ਮਾਮ ਦਸਤਾ ਕੂਟਣੀ ਪੜਤੀ, ਤੋ ਜ਼ੋਰਾਂ ਤੋਂ ਕੀ ਹੈ ਅਬ ਤੋ ਜ਼ੋਰ ਵੀ ਕੋਈ ਨਹੀਂ ਆਵੇ, ਤੋ ਕੂਟ ਗਏ ਆਪਾਂ ਪਹਿਲਾਂ ਹੀ ਤਿਆਰ ਰੱਖਾਂ ਨਹੀਂ ਡੱਬੇ ਮਾਂ ਹੀ ਵਰਗੇ, ਤੋ ਬੇ ਆਪਾਂ ਲੈ ਗਏ ਬਿੰਗ ਮਾਂ ਨਾਖ ਦੇਵਾਂ। ਔਰ ਬਿੰਗ ਅੰਦਰ ਕੀ ਹੈ ਕਿ ਔਰ ਜਿਵੇਂ ਜੀਰੋ ਹੈ, ਭੁੰਦੜੋ ਜੀਰੋ ਆਪਾਂ ਤਿਆਰ ਕਰਕੇ ਰੱਖਾਂ, ਕਾਲੋ ਲੂਣ ਹੈ ਤੋ ਆਧੀ ਚਮਚੀ ਕਾਲੋ ਲੂਣ, ਆਧੀ ਚਮਚੀ ਉਹ ਜੀ ਕੋ ਦੂਸਰੋ ਲੂਣ ਸਿੰਧੋ ਨਮਕ ਬੋ ਹੈ ਨਹੀਂ, ਔਰ ਪੁਦੀਨੇ ਗੀ ਇੱਕ ਮੁੱਠੀ ਪੱਤੀਆਂ ਸੋਹਣੀ ਦੋਗੇ ਸਾਫ਼ ਕਰਕੇ ਆਪਾਂ ਤਿਆਰ ਰੱਖਾਂ। ਬਿੰਗ ਇਲਾਵਾ ਆਧੀ ਜੀਆਂ ਥੋੜ੍ਹੀ

ਸਾਮਿਨ, ਸਾਡੇ ਕੋਲ ਪਹਿਲਾਂ ਪੇਸ਼ ਹੈ ਸਾਡੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਹੋ ਸੀ ਹਜ਼ਰਤ ਖਵਾਜਾ ਗੁਲਾਮ

ਸਾਮਿਨ, ਸਾਡੇ ਕੋਲ ਪਹਿਲਾਂ ਪੇਸ਼ ਹੈ ਸਾਡੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਸੀ ਹਜ਼ਰਤ ਖਵਾਜਾ ਗੁਲਾਮ ਫਰੀਦ ਦੇ ਸੂਫੀਆਨਾ ਕਲਾਮ ਨਾਲ, ਜਿਸ ਨੂੰ ਪੇਸ਼ ਕਰੇ ਸਨ ਸਾਈਂ ਸਲੀਮ ਇਕਬਾਲ। ਇਹਨਾਂ ਬਾਅਦ ਗੁਲਾਮੇ ਸ਼ਾਇਰ ਪ੍ਰੋਗਰਾਮ 'ਚ ਉਰਦੂ ਅਤੇ ਸਰਾਇਕੀ ਦੇ ਮਸ਼ਹੂਰ ਸ਼ਾਇਰ ਸਾਈਂ ਸ਼ਬਾਬ ਲਲਿਤ ਨਾਲ ਇੱਕ ਮੁਲਾਕਾਤ। ਸਾਮਿਨ, ਇਹ ਰਹੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਪਏ ਹਾਂ ਹਜ਼ਰਤ ਖਵਾਜਾ ਗੁਲਾਮ ਫਰੀਦ ਦੇ ਸੂਫੀਆਨਾ ਕਲਾਮ ਨਾਲ, ਜਿਸ ਨੂੰ ਪੇਸ਼ ਕਰਦੇ ਪਏ ਹਨ

0: अवगुण हर में न कहीं कम भी कुछ ही कम भी भर किरदार चोरियों जारियों इस तकफार बख्शम इशाला रब गफार सामीन हुने तुसे सुन दे प्यारे सही सलीम इकबाल दे आवाज च हजरत तो ख्वाजा गुलाम फरीद दा सूफियाना कलाम सामीन कलाम शायर प्रोग्राम च उर्दू ते सराइकी दे मशहूर शायर सही शबाब ललित नाल एक मुलाकात सामीन ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੋ ਅੱਜ ਸਾਡੇ ਸਟੂਡੀਓ 'ਚ ਇੱਕ ਉਰਦੂ ਅਤੇ ਸਰਾਇਕੀ ਦੇ ਮਸ਼ਹੂਰ ਸ਼ਾਇਰ ਸਈ ਸ਼ਬਾਬ ਲਲਿਤ ਤਸ਼ਰੀਫ ਫਰਮਾਨ ਨੇ ਸਈ ਸ਼ਬਾਬ ਲਲਿਤ ਸਾਹਿਬ ਮੈਂ ਤੁਹਾਨੂੰ ਇਹ ਗੱਲ ਸਭ ਤੋਂ ਪਹਿਲਾਂ ਤਾਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਉਰਦੂ ਦੇ ਵੀ ਸ਼ਾਇਰੀ ਕਰਦੇ ਹੋ ਔਰ ਸਰਾਇਕੀ ਦੀ ਵੀ ਸ਼ਾਇਰੀ ਕਰਦੇ ਹੋ ਮੈਨੂੰ ਇਹ ਗੱਲ ਦੱਸੋ ਕਿ ਉਰਦੂ 'ਚ ਤੁਹਾਨੂੰ ਜ਼ਿਆਦਾ ਤਸਕੀਨ ਮਿਲਦੀ ਸ਼ਾਇਰੀ ਕਰਨ 'ਚ ਜਾਂ ਸਰਾਇਕੀ ਸ਼ਾਇਰੀ 'ਚ ਤੁਹਾਨੂੰ ਬਹੁਤ ਮਜ਼ਾ ਆਉਂਦਾ
1: ਦੇਖੋ ਸਾਈਂ ਮੇਰਾ ਉਰਦੂ ਤਾਂ ਮੇਰਾ ਉੜਨਾ ਵਿਛਾਉਣਾ ਰਿਹਾ ਸ਼ੁਰੂ ਤੋਂ
0: ਜੀ
1: ਕਿਉਂਕਿ ਅਦਬੀ ਜ਼ਬਾਨ 'ਤੇ ਹੀ ਆਈ ਜਿਹੜੀ ਅਸਾਂ ਪੜ੍ਹੀਏ ਉਹਦੇ ਉਰਦੂ ਮੀਡੀਅਮ ਸਕੂਲ ਹਨ ਜਿਹੜੇ ਪਾਕਿਸਤਾਨ ਦੇ ਵਿੱਚ ਅਸਾਂ ਜੰਮੇ ਪੱਲੇ ਹੈ
0: ਜੀ
1: ਉੱਥੇ ਹੀ ਉਰਦੂ ਮੀਡੀਅਮ ਦੇ ਵਿੱਚ ਪੜ੍ਹਾਉਂਦੇ ਹਨ ਉਹਦੇ ਕਿਆ ਲੜਕੇ ਅਤੇ ਕਿਆ ਲੜਕੀਆਂ ਸਾਰੇ ਮਤਲਬ ਹੈ ਉਰਦੂ ਮੀਡੀਅਮ ਦੇ ਵਿੱਚ ਹੀ ਪੜ੍ਹਦੇ ਹਨ ਬਾਕੀ ਜਿੱਥਾਂ ਤੱਕ ਆਪਣੇ ਖਿਆਲਾਤ ਦੇ ਆਪਣੇ ਜਜ਼ਬਾਤ ਦੇ ਇਜ਼ਹਾਰ ਦਾ ਤਾਲੁਕ ਹੈ
0: ਜੀ
1: ਜੋ ਸਵਾਦ ਸਾਕੂ ਆਪਣੀ ਮਾਂ ਬੋਲੀ ਦੇ ਵਿੱਚ ਆਉਂਦਾ ਹੈ
0: ਜੀ
1: ਉਹ ਦੂਜੀ ਬੋਲੀ 'ਤੇ ਨਹੀਂ ਆ ਸਕਦਾ ਨਾ
0: ਨਹੀਂ ਆ ਨਹੀਂ ਸਕਦਾ ਸਹੀ ਉਹ ਤਾਂ ਗੱਲ ਠੀਕ ਹੈ ਅੱਛਾ ਸਹੀ ਅਨੁਕੂਲ ਦੱਸੋ ਤੁਸੀਂ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ ਪਾਕਿਸਤਾਨ 'ਚ
1: ਦੇਖੋ ਜੀ ਮੇਰਾ ਜੰਮ ਪਲ ਹੈ ਕਸਬਾ ਹੈ ਸਾਡਾ ਖਾਨਗੜ੍ਹ
0: ਜੀ
1: ਜ਼ਿਲ੍ਹਾ ਮੁਜ਼ੱਫਰਗੜ੍ਹ ਥਿੰਦਾ ਹੀ ਅਤੇ ਮੁਜ਼ੱਫਰਗੜ੍ਹ ਡਿਸਟ੍ਰਿਕਟ ਹੈੱਡਕੁਆਰਟਰ ਜਿਹੜਾ ਹੈ ਉਸ ਤੋਂ ਅਸਾਂ ਹਾਸੇ ਕੋਈ 11 ਕਿਲੋਮੀਟਰ 11 ਮੀਲ ਅੱਗੋਂ ਹਾਸੇ
0: ਜੀ ਜੀ
1: ਉਹ ਸੜਕ ਪੈਂਦੀ ਹੈ ਕਰਾਚੀ
0: ਜੀ
1: ਲਾਹੌਰ ਤੋਂ ਕਰਾਚੀ ਜਿਹੜੀ ਸੜਕ ਪੈਂਦੀ ਹੈ ਉਹਦੇ ਉੱਤੇ ਸਾਡਾ ਕਸਬਾ ਆਉਂਦਾ ਸੀ ਅਤੇ ਮੁਲਤਾਨ ਡਿਵੀਜ਼ਨ ਹੈ ਸਾਡਾ ਮਤਲਬ ਹੈ ਮੁਲਤਾਨ ਕਮਿਸ਼ਨਰੀ ਸਾਡੇ ਕੋਲ ਮਤਲਬ ਹੈ ਸਾਡੇ ਸ਼ਹਿਰ ਤੋਂ ਕੋਈ 33 ਮੀਲ ਪਾਉਂਦੀ ਹੈ
0: ਜੀ ਅੱਛਾ ਤੁਸੀਂ ਤਾਲੀਮ ਕਿੱਥਾਂ ਗਈ ਪਾਕਿਸਤਾਨ ਕਿਹੜੇ
1: ਤਾਲੀਮ ਮੈਂ ਪਹਿਲੇ ਤਾਂ ਆਪਣੇ ਕਸਬੇ ਦੇ ਵਿੱਚ ਖਾਨਗੜ੍ਹ ਸਾਡੇ ਮਾਡਲ ਸਕੂਲ ਹੁੰਦਾ ਸੀ ਗੌਰਮੈਂਟ ਮਾਡਲ ਸਕੂਲ
0: ਜੀ
1: ਉਹਦੇ ਵਿੱਚ ਪਹਿਲੇ ਪੜ੍ਹਦਾ ਰਿਹਾ ਫਿਰ 9ਵੀਂ 10ਵੀਂ ਵਾਸਤੇ ਅਸਾਂ ਚਲੇ ਗਿਆ ਮੁਜ਼ੱਫਰਗੜ੍ਹ ਗੌਰਮੈਂਟ ਸਕੂਲ ਦੇ ਵਿੱਚ ਅਤੇ 1946 ਦੇ ਵਿੱਚ ਮਤਲਬ ਮੈਂ 9ਵੀਂ ਜੈਨ ਕੀਤੀ ਹੈ 1947 ਵਿੱਚ ਫਿਰ ਪਾਕਿਸਤਾਨ ਬਣ ਗਿਆ 10ਵੀਂ ਸਭ ਕਰ ਨਹੀਂ ਸੀ ਸਕੇ
0: ਜੀ ਜੀ
1: ਵੱਲ ਇੱਥੇ ਹੀ ਆ ਕੇ
0: ਇੱਥੇ ਕਿਹੜੇ ਇਲਾਕੇ ਬਾਅਦ 'ਚ
1: ਸਾਡਾ ਪਰਿਵਾਰ ਆ ਕੇ ਇੱਥੇ ਹੀ ਕੁਰੂਕਸ਼ੇਤਰ
0: ਜੀ
1: ਦੇ ਵਿੱਚ ਆਬਾਦ ਹੋਇਆ ਉਹ ਤਾਂ ਪੰਜਾਬ ਹੁੰਦਾ ਹੀ ਹੁਣ ਹਰਿਆਣਾ ਬਣ ਗਿਆ
0: ਜੀ ਜੀ

0: ਕੁਰੂਕਸ਼ੇਤਰ ਵੀ ਜ਼ਿਲ੍ਹਾ ਬਣ ਗਿਆ, ਉਹ ਤਹਿਸੀਲ ਆਉਂਦੀ ਹੈ ਜੀ, ਉੱਥੇ ਹੀ ਮਤਲਬ ਹੈ ਸਾਡੇ ਪੱਕ ਪਰਿਵਾਰ ਵਾਲੇ ਸੈਟਲ ਥੇ ਨੇ। ਬਾਕੀ ਮੈਂ ਤਾਂ ਮੁਲਾਜ਼ਮਤ ਦੇ ਸਿਲਸਿਲੇ ਦੇ ਵਿੱਚ ਕਈ ਜਗ੍ਹਾ 'ਤੇ ਰਿਹਾ।
1: ਐਸਾ ਇੱਕ ਗੱਲ ਜੋ ਮੇਰੇ ਦਿਮਾਗ 'ਚ ਜੋ ਖਲਿਸ਼ ਕਹਿੰਦੀ ਉਹ ਇਹ ਕਿ ਇਹ ਜੋ ਸਰਾਇਕੀ ਨਾਂ ਇੱਕ ਸਰਾਇਕੀ ਵਸੇਬ ਦੇ ਲੋਕ ਜੋ ਆਬਾਦ ਹੋਏ ਆ ਕੇ ਹਿੰਦੁਸਤਾਨ 'ਚ ਪਾਕਿਸਤਾਨ ਬਣ ਕਿਤੇ, ਤੋ ਉਹ ਇੱਕ ਨਵਾਂ ਇੱਕ ਸ਼ਬਦ ਹੈ ਉਹਨਾਂ ਲਈ, ਨਵਾਂ ਲਫ਼ਜ਼ ਹੈ, ਨਵੀਂ ਚੀਜ਼ ਹੈ ਇਹ ਸਰਾਇਕੀ। ਪਹਿਲਾਂ ਤੋਂ ਕੋਈ ਮੁਲਤਾਨੀਆਂ ਦਾ ਹੀ ਮੇਰੀ ਜ਼ੁਬਾਨ ਮੁਲਤਾਨੀ ਹੈ, ਬਾਹਲਪੁਰੀਆਂ ਦਾ ਹੀ ਮੇਰੀ ਜ਼ੁਬਾਨ ਬਾਹਲਪੁਰੀ ਹੈ, ਡੇਰਾਲੀਆਂ ਦਾ ਹੀ ਮੇਰੀ ਜ਼ੁਬਾਨ ਡੇਰਾਲੀ ਹੈ, ਇਹ ਸਰਾਇਕੀ ਨਾਂ ਕਿਉਂ ਦਿੱਤਾ ਗਿਆ ਇਹ ਜ਼ੁਬਾਨ?
0: ਇਹ ਐਸੀ ਗੱਲ ਹੈ ਜੀ, ਮੈਂ ਤਾਂ ਦੱਸਾਂ ਬਈ ਪਹਿਲੇ ਅਸਾਂ ਇੱਕ ਆਮ ਭੋਲੇ ਤੌਰ 'ਤੇ ਅਸਾਂ ਮੁਲਤਾਨੀ ਆਖਦੇ ਹਾਂ
1: ਜੀ,
0: ਲਹਿੰਦੀ ਜ਼ੁਬਾਨ ਵੀ ਇਹ ਪੰਜਾਬ ਦੇ ਲਹਿੰਦੇ ਪਾਸੇ ਮਤਲਬ ਸਾਊਥ ਵਾਲੇ ਪਾਸੇ ਜੇਕੋ ਲੰਮੇ ਪਾਸੇ ਆਖਦੇ ਹਾਂ, ਪਾਸੇ ਬੋਲੀ ਇਹ ਕਰਕੇ ਲਹਿੰਦੀ ਵੀ ਆਖਦੇ ਹਾਂ ਨਿਕੋ, ਪਰ ਜ਼ਿਆਦਾਤਰ ਇਹ ਮਸ਼ਹੂਰ ਹੈ ਮੁਲਤਾਨੀ ਦੇ ਨਾਂ 'ਤੇ। ਫਿਰ ਉਹਦੇ ਬਾਅਦ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਇਹ ਜ਼ੁਬਾਨ ਕਾਫੀ ਡਿਵੈਲਪ ਥੀ, ਇਹਦਾ ਵਿਕਾਸ ਥੇ, ਇਹਦੇ ਮੈਗਜ਼ੀਨ ਨਿਕਲਣ ਲੱਗ ਪੈਣ, ਲੋਕਾਂ ਨੇ ਕਾਫੀ ਇਹਦੇ ਉੱਤੇ ਲਿਖਿਆ ਵੀ, ਔਰ ਇੱਕ ਆਲ ਐਮਬਰੇਸਿੰਗ ਸਮਝ ਲਓ ਇੱਕ ਕੰਪਰੀਹੈਂਸਿਵ ਟੁਕੜਾ ਜਿਹੜਾ ਹੈ ਨਾ ਪਾਕਿਸਤਾਨ ਦਾ, ਉਹ ਯਾਨੀ ਪੰਜਾਬ ਦੇ ਜਿਹੜੇ ਜ਼ਿਲ੍ਹੇ ਹਨ ਜਿੱਥਾਂ ਪੰਜਾਬੀ ਬੋਲੀ ਜਾਂਦੀ ਹੈ ਉਹਦੇ ਕੋਲ ਜ਼ਿਆਦਾ ਜਿਹੜਾ ਹੈ ਸਰਾਇਕੀ ਇਲਾਕਾ ਹੈ, ਜਿਹੜੇ ਸਰਾਇਕੀ ਬੋਲਿੰਦੇ
1: ਜੀ,
0: ਜਿਵੇਂ ਮੁਲਤਾਨ, ਮੁਜ਼ੱਫਰਗੜ੍ਹ, ਮੀਆਂਵਾਲੀ, ਡੇਰਾ ਗਾਜ਼ੀ ਖਾਂ, ਜੰਗ, ਇਹ ਸਾਰਾ ਇਲਾਕਾ। ਫਿਰ ਇੱਕ ਰਿਆਸਤ ਆਈ ਨਵਾਬ ਦੇ ਅੰਡਰ ਹੁੰਦੀ ਹੈ
1: ਬਾਹਲਪੁਰ,
0: ਬਹੁਤ ਵੱਡੀ ਰਿਆਸਤ ਆਈ ਪੰਜਾਬ ਦੇ ਨਾਲ ਜਿਹੜੀ ਰਲਦੀ ਆਈ, ਉੱਥਾਂ ਸਰਾਇਕੀ ਬੋਲੀ ਜਾਂਦੀ ਹੈ। ਸਿੰਧ ਦਾ ਵੀ ਕੁਝ ਇਲਾਕਾ ਜਿਹੜਾ ਮਤਲਬ ਹੈ ਸਾਡਾ ਜ਼ਿਲ੍ਹਾ ਜਿਹੜਾ ਹੈ ਇਹ ਪੰਜਾਬ ਦਾ ਬਿਲਕੁਲ ਬੰਨਾ ਆਈ
1: ਜੀ,
0: ਅਖੀਰ ਜਿੱਥਾਂ ਪੰਜਾਬ ਮੁੱਕਦੇ ਪੰਜ ਨਦ, ਜਿੱਥਾਂ ਪੰਜ ਨਦੀਆਂ ਇਕੱਠੀਆਂ ਸੀ ਨਾ, ਉਹ ਸਾਡੇ ਜ਼ਿਲ੍ਹੇ ਦਾ ਅਖੀਰਲਾ ਸ਼ਹਿਰ ਹੈ ਜੀ ਪੰਜ ਨਦ
1: ਜੀ,
0: ਤੇ ਉਹ ਸਾਰਾ ਇਲਾਕਾ ਸਰਾਇਕੀ ਬੁਲਾਉਂਦੇ। ਅੱਛਾ, ਫਿਰ ਫਰੰਟੀਅਰ ਪ੍ਰੋਵਿੰਸ ਸੀਗਾ ਰੱਖਦੇ ਹਾਂ, ਉਹਦੇ ਦੋ ਤਰਾ ਜ਼ਿਲ੍ਹੇ ਜਿਹੜੇ ਉਹ ਬਿਲਕੁਲ ਸਰਾਇਕੀ ਬੁਲਾਉਂਦੇ, ਡੇਰਾ ਇਸਮਾਇਲ ਖਾਂ ਬਿਲਕੁਲ ਸਾਡੇ ਵਾਲੀ ਬੋਲੀ ਬੁਲਾਉਂਦੇ, ਡੇਰਾ ਇਸਮਾਇਲ ਖਾਂ, ਬੰਨੂ, ਕੋਹਾਟ, ਇਹ ਸਾਰੇ ਇੱਕੋ ਭਾਵੇਂ ਪਹਿਲੇ ਮੁਲਤਾਨੀ ਆਖਦੇ ਸੀ, ਪਰ ਹੁਣ ਪਾਕਿਸਤਾਨ ਦੇ ਵਿੱਚ ਇਹ ਨਾਂ ਸਰਾਇਕੀ ਪੈ ਗਿਆ ਇਹ ਚੀਜ਼ ਦਾ। ਔਰ ਸਰਾਇਕੀ ਦੇ ਮੈਗਜ਼ੀਨ ਬੜੇ ਅੱਛੇ ਵੀ ਨਿਕਲਦੇ ਪੈਣ, ਲਾਹੌਰੋਂ ਵੀ ਜਿਹੜੇ ਸਾਡੇ ਕੋਲ ਮੈਗਜ਼ੀਨ ਆਉਣ, ਜਿਹਦੇ ਉਰਦੂ ਦੇ ਮੈਗਜ਼ੀਨ ਵੀ ਆਉਣ, ਉਹਦੇ ਵੀ ਸਰਾਇਕੀ ਕਲਾਮ ਹੁੰਦਾ, ਸਰਾਇਕੀ ਕਹਾਣੀਆਂ ਹੁੰਦੀਆਂ।
1: ਜੋ ਅੱਜ ਕੱਲ ਦੀ ਨਸਲ ਹੈ, ਤੁਸੀਂ ਪੁਰਾਣੀ ਨਸਲ ਦੇ ਲੋਕ ਤੋਂ ਸਰਾਇਕੀ ਬੋਲਦੇ ਨੇ, ਉਹਨਾਂ ਨੂੰ ਆਪਣੀ ਮਾਂ ਬੋਲੀ ਕਿਤੇ ਬਹੁਤ ਪਿਆਰ ਹੈ, ਪਰ ਜੋ ਨਵੀਂ ਨਸਲ ਦੇ ਨਵੀਂ ਨਸਲ ਦੇ ਲੋਕ ਨੇ ਉਹ ਸਰਾਇਕੀ ਬੋਲਦੇ ਨੇ, ਇਹਦੀ ਕੀ ਵਜ੍ਹਾ ਹੈ? ਕਿਉਂ ਨਹੀਂ ਬੋਲਦੇ ਉਹ ਮਾਂ ਬੋਲੀ ਕੋ, ਉਹਨਾਂ ਕੋ ਪਿਆਰ ਨਹੀਂ, ਕਿਆ ਵਜ੍ਹਾ ਕਿਆ ਹੈ? ਮਾਂ ਪਿਓ ਨਹੀਂ ਬੋਲਦੇ ਉਹਨਾਂ ਨਾਲ, ਜਾਂ ਉਹਨਾਂ ਕੋ ਬਾਹਰ ਮਾਹੌਲ ਨਹੀਂ ਮਿਲਦਾ?
0: ਇਹ ਤਾਂ ਵਾਕਈ ਬਹੁਤ ਵੱਡੀ ਟ੍ਰੈਜਡੀ ਹੈ ਕਿ ਮੈਂ ਤਾਂ ਇੱਕ ਟ੍ਰੈਜਡੀ ਸਮਝਦਾ ਵੀ ਥੋੜ੍ਹਾ ਬਹੁਤ ਆਪਣੀ ਘਰ ਦੇ ਵਿੱਚ ਮਤਲਬ ਹੈ ਕਮ ਸੇ ਕਮ ਆਪਣੀ ਬੋਲੀ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ, ਪ੍ਰਿਜ਼ਰਵ ਕਰਨਾ ਚਾਹੀਦਾ ਹੈ। ਜੇ ਆਪਸ ਵਿੱਚ ਬੋਲਣ ਤਾਂ ਬੜੀ ਅੱਛੀ ਗੱਲ ਹੈ, 2 ਕਰੋੜ ਬੰਦਾ ਸਾਡਾ ਮਤਲਬ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਆ ਕੇ ਵਸਿਆ।
1: ਗੁਜ਼ਾਰਿਸ਼ ਆ ਇਹ ਹੈ ਮੇਰੀ ਕਿ ਤੁਸੀਂ ਆਪਣਾ ਕਲਾਮ ਸੁਣਾਓ ਸਕੋ
0: ਜੀ, ਤੁਹਾਡਾ ਹੁਕਮ ਹੈ ਤਾਂ ਮੈਂ ਜ਼ਰੂਰ
1: ਸੁਣਾਂਗਾ। ਇਹ ਦੱਸੋ ਕਿ ਤੁਸੀਂ ਜ਼ਿਆਦਾ ਨਜ਼ਮ ਲਿਖਦੇ ਹੋ ਜਾਂ ਗਜ਼ਲ ਲਿਖਦੇ ਹੋ? ਜ਼ਿਆਦਾ ਕਿਹ 'ਚ ਜ਼ਿਆਦਾ ਤੁਹਾਡਾ ਰੁਝਾਨ ਹੈ ਕਿ ਨਜ਼ਮ?
0: ਮੈਂ ਨਜ਼ਮਾਂ ਵੀ ਲਿਖੀਆਂ, ਸਿਆਸੀ ਨਜ਼ਮਾਂ ਵੀ ਲਿਖਣ, ਧਾਰਮਿਕ ਨਜ਼ਮਾਂ ਵੀ ਲਿਖਣ ਸਰਾਇਕੀ ਵਿੱਚ
1: ਜੀ,
0: ਉਰਦੂ ਵਿੱਚ ਵੀ ਲਿਖਣ ਅਤੇ ਗਜ਼ਲਾਂ ਵੀ ਲਿਖਣ। ਗਜ਼ਲ ਤਾਂ ਐਸੀ ਪਾਪੂਲਰ ਚੀਜ਼ ਹੈ ਨਾ ਬਈ, ਇਹ ਫਾਰਸੀ ਤੋਂ ਆਈ ਹੈ ਉਰਦੂ ਦੇ ਵਿੱਚ, ਉਰਦੂ ਕੋਲੋਂ ਹੁਣ ਇਹ ਬਹੁਤ ਸਾਰੀ ਰੀਜਨਲ ਲੈਂਗੁਏਜਸ ਦੇ ਵਿੱਚ ਵੀ ਚਲੀ ਗਈ ਹੈ
1: ਜੀ।
0: ਅਤੇ ਸਰਾਇਕੀ ਕਿਉਂ ਪਿੱਛੇ ਰਾਵੇ
1: ਜੀ? ਜੀ,
0: ਸਰਾਇਕੀ ਦੇ ਵਿੱਚ ਵੀ ਬਹੁਤ ਸੋਹਣੀਆਂ ਗਜ਼ਲਾਂ ਲਿਖਦੇ ਪੈਣ ਲੋਕ, ਔਰ ਗਜ਼ਲ ਦੇ ਵਿੱਚ ਤੁਹਾਨੂੰ ਪਤਾ ਵੀ ਦੁਨੀਆ ਦਾ ਹਰ ਮਸਲਾ ਆ ਜਾਂਦੇ
1: ਜੀ। ਜੀ,
0: ਇਸ਼ਕ ਮੁਹੱਬਤ ਵੀ ਆਉਂਦੇ, ਉਹਦੇ ਵਿੱਚ ਹਾਲਾਤ ਹਾਜ਼ਰਾ ਵੀ ਆਉਣ, ਸਾਰੀਆਂ ਚੀਜ਼ਾਂ ਆ
1: ਜਾਂਦੀਆਂ
0: ਜੀ। ਹੁਕਮ ਹੋਇਆ ਤਾਂ ਮੈਂ
1: ਜੀ ਜੀ ਅਰਸ਼ਾਦ
0: ਜੀ ਇੱਕ ਗਜ਼ਲ ਤੱਕ ਸੁਣੇ ਨਾ। ਅਰਜ਼ ਕੀਤਾ ਵੀ ਮਿੱਠੀ ਸਵਾਦ ਸਰਾਇਕੀ ਬੋਲੀ, ਮਿੱਠੀ ਸਵਾਦ ਸਰਾਇਕੀ ਬੋਲੀ, ਹਿੰਦੇ ਉੱਤੋਂ ਵੰਨਾ ਗੋਲੀ, ਮਿੱਠੀ ਸਵਾਦ ਸਰਾਇਕੀ ਬੋਲੀ, ਹਿੰਦੇ ਉੱਤੋਂ ਵੰਨਾ ਗੋਲੀ, ਪਹਿਲੇ ਲਗਸੀ ਘੋਟ ਦੀ ਬੋਲੀ, ਪਹਿਲੇ ਲਗਸੀ, ਦੇਖੋ ਜੀ ਇਹ ਬੜੀ ਪ੍ਰਚਲਿਤ ਸਮੱਸਿਆ ਹੈ ਸਾਡੀ, ਪਹਿਲੇ ਲਗਸੀ ਘੋਟ ਦੀ ਬੋਲੀ, ਵੱਲ ਜੰਨ ਚੜ੍ਹਸੀ ਆਸੀ ਡੋਲੀ, ਵੱਲ ਜੰਨ ਚੜ੍ਹਸੀ।

0: ആസീലോലി വൈകണ്ഠി കപ്പ് ഉപദേശ് പര്യനൻ. ഗണ്ഠി കപ്പ് ഉപദേശ് പര്യനൻ ഡാക്കു ബേഠൻ പോഥി ഖോലി വേദാ കർക്കെ ജേ ന ആയോ വേദാ കർക്കെ ജേ ന ആയോ ചാഗിനാ സു ടംഗോ ടോലി ടംഗോ ടോലി വേദാ കർക്കെ ജേ ന ആയോ ചാഗിനാ സു ടംഗോ ടോലി ധന ഓ ബച്ചേ ദേശ ദി ഖാതിര ധന ഓ ബച്ചേ ദേശ ദി ഖാതിര ജിന്നേ ആപണി ജിന്ദ ചാ ഗോലി ജിന്നേ ആപണി ജിന്ദ ചാ ഗോലി ദേശ ദി സോണി ഭോയേ ദേ ഉത്തേ ദേശ ദി സോണി ഭോയേ ദേ ഉത്തേ ਨਾ ਖੇਡੋ ਹੁਣ ਰਤ ਦੀ ਹੋਲੀ ਸ਼ਾਇਰ ਦੀ ਹੈ ਜੇਬ ਨਾ ਫੋਲੀ ਸ਼ਾਇਰ ਦੀ ਹੈ ਜੇਬ ਨਾ ਫੋਲੀ ਬਾਹਰੋਂ ਠੁੱਲੀ ਅੰਦਰੋਂ ਪੋਲੀ ਬਾਹਰੋਂ ਠੁੱਲੀ ਅੰਦਰੋਂ ਪੋਲੀ ਬਈ ਤੇੜੇ ਤੇ ਇਤਬਾਰ ਚਾ ਕੀ ਤੁਮ ਤੇੜੇ ਤੇ ਇਤਬਾਰ ਚਾ ਕੀ ਤੁਮ ਸਜਣਾ ਮੇਰੀ ਮਤ ਹੋਈ ਬੋਲੀ ਸਜਣਾ ਮੇਰੀ ਮਤ ਹੋਈ ਬੋਲੀ ਇੱਡੇ ਖੂਏ ਉੱਡੇ ਟੋਬਾ ਇੱਡੇ ਖੂਏ ਉੱਡੇ ਟੋਬਾ ਕਿੱਡੇ ਢਾਵੇ ਜਨਤਾ ਬੋਲੀ ਕਿੱਡੇ ਢਾਵੇ ਜਨਤਾ ਬੋਲੀ ਅਸਾਂ ਸ਼ਬਾਬ ਚਵੇਚੇ ਅੱਖਰ ਅਸਾਂ ਸ਼ਬਾਬ ਚਵੇਚੇ ਅੱਖਰ ਪਿਓ ਡਾਡੇ ਤਾਂ ਤਰਕੜੀ ਤੋਲੀ ਪਿਓ ਡਾਡੇ ਤਾਂ ਤਰਕੜੀ ਤੋਲੀ
1: ਸਹੀ ਬਹੁਤ ਲੁਤਫ ਆਇਆ ਤੁਹਾਡੀ ਇਹ ਗਜ਼ਲ ਸੁਣ ਕੇ ਚ ਬਹੁਤ ਤਨਜ ਵੀ ਹੈ ਔਰ ਮਜ਼ਾ ਵੀ ਹੈ ਇੱਕ ਹੋਰ ਗਈ ਬਈ ਗਜ਼ਲ ਸੁਣਾਓ ਕੋਈ ਹੋਰ
0: ਲਓ ਮੇਰੀ ਗਜ਼ਲ ਦੇ ਵਿੱਚ ਤਾਂ ਅੱਜ ਕੱਲ੍ਹ ਦੀਆਂ ਸਮੱਸਿਆਵਾਂ ਹੀ ਹੋਣੀਆਂ ਜ਼ਿਆਦਾ ਅਤੇ ਸੁਣੋ ਫਿਰ ਅਰਜ਼ ਕੀਤਾ ਵੀ ਨੇਤਾ ਜੀ ਦੀ ਰੈਲੀ ਕੀਤੇ ਨੇਤਾ ਜੀ ਦੀ ਰੈਲੀ ਕੀਤੇ ਚਲੀ ਬਰੀਕ ਸਪੈਸ਼ਲ ਰੇਲ ਨੇਤਾ ਜੀ ਦੀ ਰੈਲੀ ਕੀਤੇ ਚਲੀ ਬਰੀਕ ਸਪੈਸ਼ਲ ਰੇਲ ਨਾਰੇ ਭੰਗੜੇ ਸ਼ੋਰ ਸ਼ਰਾਬਾ ਦੱਬੜ ਘੁਸਰ ਧਿੱਕਾ ਪੇਰ ਨਾਰੇ ਭੰਗੜੇ ਸ਼ੋਰ ਸ਼ਰਾਬਾ ਦੱਬੜ ਘੁਸਰ ਧਿੱਕਾ ਪੇਲ ਅੱਜ ਕੀਤਾ ਹੈ ਬਈ ਟੋਪਣ ਟਾਕਣ ਅੱਲਾ ਦਿੱਤਾ ਬੰਤਾ ਦੀਨੂ ਅਤੇ ਸੁਹੇਲ ਸਭ ਕੂੰ ਘੀਲ ਕੇ ਗਿਣ ਗਿਆ ਵਰਕਰ ਸਭ ਕੂੰ ਘੀਲ ਕੇ ਗਿਣ ਗਿਆ ਵਰਕਰ ਦਿੱਤਾ ਛੱਕੜੇ ਵਿੱਚ ਧਕੇਲ ਅਤੇ ਅਰਜ਼ ਕੀਤਾ ਵੀ ਵਾਹ ਭਗਵਾਨਾ ਤੇਰੀ ਕੁਦਰਤ ਵਾਹ ਭਗਵਾਨਾ ਤੇਰੀ ਕੁਦਰਤ ਹਸ਼ਕੇ ਰੱਬਾ ਤੇਰੇ ਖੇਲ ਵਾਹ ਭਗਵਾਨਾ ਤੇਰੀ ਕੁਦਰਤ ਹਸ਼ਕੇ ਰੱਬਾ ਤੇਰੇ ਖੇਲ ਪੀ ਐਚ ਡੀ ਦਾ ਇੰਟਰਵਿਊ ਅੱਜ ਗਿਣਦਾ ਪਈ ਹੈ ਇੱਕ ਚੌਥੀ ਵਾਹ ਭਗਵਾਨਾ ਤੇਰੀ ਕੁਦਰਤ ਹਸ਼ਕੇ ਰੱਬਾ ਤੇਰੇ ਖੇਲ ਪੀ ਐਚ ਡੀ ਦਾ ਇੰਟਰਵਿਊ ਅੱਜ ਗਿੰਦਾ ਪਈ ਚੌਥੀ ਫੇਲ ਸਾਕੂ ਦੇਖ ਮਰਿੰਦਨ ਬੋਲੀ ਸਾਕੂ ਦੇਖ ਮਰਿੰਦਨ ਬੋਲੀ ਪੜੇ ਫਾਰਸੀ ਵੇਚੇ ਤੇਲ ਸਾਕੂ ਦੇਖ ਮਰਿੰਦਨ ਬੋਲੀ ਪੜੇ ਫਾਰਸੀ ਵੇਚੇ ਤੇਲ ਝੂਲੇ ਲਾਲ ਤੋਂ ਸਭ ਦੀ ਸੁਣਦਾ ਹੈ ਸਾਡਾ ਵੀ ਕੋਈ ਮੇਲ ਚਾ ਮੇਲ ਝੂਲੇ ਲਾਲ ਤੋਂ ਸਭ ਦੀ ਸੁਣਦਾ ਸਾਡਾ ਵੀ ਕੋਈ ਮੇਲ ਚਾ ਮੇਲ ਤੇ ਇਵੇਂ ਚੜ੍ਹ ਗਿਣ ਇਹ ਸਾਰੇ ਮਤਲਬ ਅਰਜ਼ੀ ਰਹਿੰਦਾ ਪਿਆ ਮੈਂ ਵੀ ਇਵੇਂ ਚੜ੍ਹ ਗਿਣ ਸਿਰ ਤੇ ਸਾਡੇ ਲੂਣ ਲੱਕੜੀਆਂ ਆਟਾ ਤੇਲ ਇਵੇਂ ਚੜ੍ਹ ਗਿਣ ਸਿਰ ਤੇ ਸਾਡੇ ਲੂਣ ਲੱਕੜੀਆਂ ਆਟਾ ਤੇਲ ਭੁੱਲ ਗਿਣ ਸਾਰੇ ਸ਼ੌਕ ਰੰਗੀਲੇ ਵਿਸਰ ਗਏ ਸਭ ਇਤਰ ਫੁਲੇਲ ਭੁੱਲ ਗਿਣ ਸਾਰੇ ਸ਼ੌਕ ਰੰਗੀਲੇ ਵਿਸਰ ਗਏ ਸਭ ਇਤਰ ਫੁਲੇਲ ਅਰਜ਼ ਕੀਤਾ ਵੀ ਮੋਟੇ ਡਾਜ ਦੀ ਤਾਂਗ ਚ ਤੂੰ ਤਾਂ ਵਾਤ ਪਾੜ ਕੇ ਬੈਠਾ ਏ ਠੁੱਲੇ ਡਾਜ ਦੀ ਤਾਂਗ ਭਾਰੀ ਡਾਜ ਦੀ ਤਾਂਗ ਤੂੰ ਤਾਂ ਵਾਤ ਪਾੜ ਕੇ ਬੈਠਾ ਹੈ ਸ਼ਾਦੀ ਵਣਜ ਵਪਾਰ ਨੀ ਬਚੜਾ ਇਹ ਦੂ ਰੂਹਾਂ ਦਾ ਮੇਲ ਮੋਟੇ ਡਾਜ ਦੀ ਤਾਂਗ ਤੂੰ ਤਾਂ ਵਾਤ ਪਾੜ ਕੇ ਬੈਠਾ ਏ ਸ਼ਾਦੀ ਵਣਜ ਵਣਜ ਵਪਾਰ ਨੀ ਬਚੜਾ ਇਹ ਦੂ ਰੂਹਾਂ ਦਾ ਮੇਲ ਗੰਢ ਵਿੱਚ ਵੱਧ ਗਿਣ ਗਾਲ ਏ ਮੇੜੀ ਗੰਢ ਵਿੱਚ ਵੱਧ ਗਿਣ

0: ਗਾਲੇ ਮੇਡੀ ਸੱਚ ਦੇ ਨੇੜੇ ਢੁੱਕੀ ਨਾ, ਗੰਢ ਵਿੱਚ ਬਦਗਨ ਗਾਲੇ ਮੇਡੀ ਸੱਚ ਦੇ ਨੇੜੇ ਢੁੱਕੀ ਨਾ, ਨੀ ਤੇ ਛੇਕੜ ਤੂੰ ਪਛਤਾਸੇ ਸੱਚੇ ਕੋ ਮਿਲਦੀ ਏ ਜੇਲ, ਨੀ ਤੇ ਛੇਕੜ ਤੂੰ ਪਛਤਾਸੇ ਸੱਚੇ ਕੋ ਮਿਲਦੀ ਏ ਜੇਲ, ਬੁੱਢੜੀ ਕੋ ਮਸਵਾਣੇ ਘਿਨ ਗਏ, ਬੁੱਢੜੀ ਕੋ ਮਸਵਾਣੇ ਘਿਨ ਗਏ ਬਹਿ ਗਈ ਉੱਠੀ ਕੇ ਫੱਟੇ ਤੇ, ਬੁੱਢੜੀ ਕੋ ਮਸਵਾਣੇ ਘਿਨ ਗਏ ਬਹਿ ਗਈ ਉੱਠੀ ਕੇ ਫੱਟੇ ਤੇ, ਕਿਉਂ ਵੀ ਕੋਲ ਖੜੀ ਤ੍ਰਿਮਚਾ ਆਖਿਆ ਮੇਲੇ ਵਿੱਚ ਲਗਸੀ ਅੱਜ ਸੇਲ, ਕੋਲ ਖੜੀ ਬੁੱਢੜੀ ਕੋ ਮਸਵਾਣੇ ਘਿਨ ਗਏ ਬਹਿ ਗਈ ਉੱਠੀ ਕੇ ਫੱਟੇ ਤੇ, ਕੋਲ ਖੜੀ ਤ੍ਰਿਮਚਾ ਆਖਿਆ ਮੇਲੇ ਵਿੱਚ ਲਗਸੀ ਅੱਜ ਸੇਲ, ਬਈ ਤੇੜੇ ਨਾਲ ਨਿਮਾਣੀ ਜਿੰਦੇ, ਬੜਾ ਸੀਰੀਅਸ ਜਿਹਾ ਸ਼ੇਰ ਹੈ ਇੱਕ, ਵੀ ਤੇੜੇ ਨਾਲ ਨਿਮਾਣੀ ਜਿੰਦੇ ਕਰਨੀ ਸਕੇ ਅਸਾਂ ਇਨਸਾਫ, ਤੇਰੇ ਨਾਲ ਨਿਮਾਣੀ ਜਿੰਦੇ ਕਰਨੀ ਸਕੇ ਅਸਾਂ ਇਨਸਾਫ, ਤੂੰ ਹਾਵੇਂ ਸਤਵੰਤੀ ਨਾਰੀ ਅਸਾਂ ਚ ਸਮਝੀ ਨਿਪਟ ਰਖੇਲ, ਤੂੰ ਹਾਵੇਂ ਸਤਵੰਤੀ ਨਾਰੀ ਅਸਾਂ ਚ ਸਮਝੀ ਨਿਪਟ ਰਖੇਲ, ਇੱਕ ਬੜਾ ਨਾਜ਼ੁਕ ਸ਼ੇਰ ਹੈ, ਵੀ ਪੱਤਾ ਕੋਈ ਨੀ ਕਿਹੜੇ ਵੇਲੇ ਮਾਰੂ ਵੱਟਾ ਅਲਗ ਸੀ, ਪੱਤਾ ਕੋਈ ਨੀ ਕਿਹੜੇ ਵੇਲੇ ਮਾਰੂ ਵੱਟਾ ਅਲਗ ਸੀ, ਕੰਧ ਦੇ ਉਧਰ ਤਾਣੀ ਬੈਠਣ ਸਾਡੇ ਸਿਰ ਤੇ ਯਾਰ ਗੁਲੇਲ, ਕੰਧ ਦੇ ਉਧਰ ਤਾਣੀ ਬੈਠਣ ਸਾਡੇ ਸਿਰ ਤੇ ਯਾਰ ਗੁਲੇਲ, ਅੱਧ ਰਸਤੇ ਵਿੱਚ ਉਹ ਬੇਦਰਦੀ ਬਾਂਹ ਛੁੜਾ ਕੇ ਚਲਾ ਗਿਆ, ਅੱਧ ਰਸਤੇ ਵਿੱਚ ਉਹ ਬੇਦਰਦੀ ਬਾਂਹ ਛੁੜਾ ਕੇ ਚਲਾ ਗਿਆ, ਈਸ਼ਵਰ ਜਾਣੇ ਵੱਲ ਹੁਣ ਕਿਹੜੇ ਜਨਮ ਦੇ ਵਿੱਚ ਵੰਥੀ ਸੀ ਮੇਲ, ਈਸ਼ਵਰ ਜਾਣੇ ਵੱਲ ਹੁਣ ਕਿਹੜੇ ਜਨਮ ਦੇ ਵਿੱਚ ਵੰਥੀ ਸੀ ਮੇਲ, ਦੀਨ ਧਰਮ ਦੇ ਨਾਂ ਤੇ ਕਿਵੇਂ ਇੱਕ ਦੂਜੇ ਕੋ ਵੱਢੂ ਪੈ, ਦੀਨ ਧਰਮ ਦੇ ਨਾਂ ਤੇ ਕਿਵੇਂ ਇੱਕ ਦੂਜੇ ਕੋ ਵੱਢੂ ਪੈ, ਭੁੱਲ ਗਏ ਸਾਰੇ ਰਿਸ਼ਤੇ ਨਾਤੇ ਏਜਾਂ ਸਿਰ ਤੇ ਚੜ੍ਹਿਆ ਖੇਲ, ਭੁੱਲ ਗਏ ਸਾਰੇ ਰਿਸ਼ਤੇ ਨਾਤੇ ਏਜਾਂ ਸਿਰ ਤੇ ਚੜ੍ਹਿਆ ਖੇਲ, ਲਹੂ ਕਲੇਜੇ ਦਾ ਮੰਗਦੀ ਏ, ਲਹੂ ਕਲੇਜੇ ਦਾ ਮੰਗਦੀ ਏ ਕਵਿਤਾ ਕੌਸ਼ਲ ਦੀ ਏ ਜੋਤ, ਕਵਿਤਾ ਕੌਸ਼ਲ ਦੀ ਏ ਜੋਤ, ਲਹੂ ਕਲੇਜੇ ਦਾ ਮੰਗਦੀ ਏ ਕਵਿਤਾ ਕੌਸ਼ਲ ਦੀ ਏ ਜੋਤ, ਤੇਰੇ ਬਾਣੇ ਕਲਾ ਦਾ ਦੀਵਾ ਪਿਆਏ ਬਲਦਾ ਬਾਜੂ ਤੇਲ, ਤੇਰੇ ਬਾਣੇ ਕਲਾ ਦਾ ਦੀਵਾ ਪਿਆਏ ਬਲਦਾ ਬਾਜੂ ਤੇਲ, ਵੀ ਤੇੜੇ ਗਲ ਵਿੱਚ ਰੱਸੀ ਪਾ ਕੇ ਲੋਕਾਂ ਲੇਖਾਂ ਪੁੱਛਣਾ ਹੀ, ਤੇੜੇ ਗਲ ਵਿੱਚ ਰੱਸੀ ਪਾ ਕੇ ਲੋਕਾਂ ਲੇਖਾਂ ਪੁੱਛਣਾ ਹੀ, ਖੁੱਲ ਗਈ ਹੁਣ ਤੇਰੀ ਚਤਰਾਈ ਮੁੱਕ ਗਈ ਸੱਜਣਾ ਤੇਰਾ ਖੇਲ, ਖੁੱਲ ਗਈ ਹੁਣ ਤੇਰੀ ਚਤਰਾਈ ਮੁੱਕ ਗਈ ਸੱਜਣਾ ਤੇਰਾ ਖੇਲ, ਮਖਤਾ ਅਰਜ਼ ਪਿਆ ਕਰੇਨਾ ਬਈ ਉਹ ਪਰਦੇਸੀ ਤਾਂ ਨਹੀਂ ਆਇਆ, ਉਹ ਪਰਦੇਸੀ ਤਾਂ ਨਹੀਂ ਆਇਆ ਵਾਪਸ ਹੁਣ ਗਰ ਜੁਲੋ ਸ਼ਬਾਬ, ਉਹ ਪਰਦੇਸੀ ਤਾਂ ਨਹੀਂ ਆਇਆ ਵਾਪਸ ਹੁਣ ਘਰ ਜੁਲੋ ਸ਼ਬਾਬ, ਉਹਦਾ ਸਾਇਆ ਵੀ ਨਹੀਂ ਦਿਸਿਆ ਖਾਲੀ ਥੀ ਗਈ ਸਾਰੀ ਰੇਲ, ਉਹਦਾ ਸਾਇਆ ਵੀ ਨਹੀਂ ਦਿਸਿਆ ਖਾਲੀ ਥੀ ਗਈ ਸਾਡੀ ਸਾਰੀ ਰੇਲ,
1: ਸਾਈ ਮੈਡਮ ਜੋ ਆਪਣੀ ਮਾਂ ਬੋਲੀ ਦੀ ਜ਼ਬਾਨ 'ਚ ਛੱਸ ਹੈ ਜੋ
0: ਜੀ ਹਾਂ,
1: ਉਹਦਾ ਮਜ਼ਾ ਹੀ ਇੱਕ ਨਵੇਕਲਾ ਹੈ ਮਜ਼ਾ
0: ਜੀ ਹਾਂ,
1: ਸਾਈ ਮੈਡਮ ਜੋ ਜ਼ਬਾਨ ਤੁਸੀਂ ਸੰਭਾਲ ਕੇ ਰੱਖੀ ਹੈ, ਇਤੀ ਜ਼ਬਾਨ ਹੈ ਕੁਲ ਜ਼ਬਾਨ ਅਸਲ ਜ਼ਬਾਨ ਹੈ ਸੰਭਾਲ ਕੇ ਰੱਖੀ ਹੈ, ਮੇਰੀ ਤਾਂ ਕੋਈ ਗੁਜ਼ਾਰਿਸ਼ ਹੈ ਕਿ ਇਹ ਜ਼ਬਾਨ ਕੋ ਤੁਸੀਂ ਦੂਜੇ ਨਵੇਂ ਬਾਲਾਂ ਕੋ ਨਈ ਨਸਲ ਲੋਕਾਂ ਕੋ ਵੀ ਅੱਗੇ ਖਤਮ ਨਾ ਹੋਣ ਦਿਓ ਇੱਕੋ ਜ਼ਬਾਨ ਕੋ, ਔਰ ਇਹ ਜ਼ਬਾਨ ਤਾਂ ਤੁਹਾਡੇ ਅੱਗੇ ਲੋਕ ਹੀ ਲੋਕਾਂ ਕੇ ਸੰਭਾਲ ਕੇ ਰੱਖੀ, ਹੋਰ ਤਾਂ ਅੱਜ ਕੱਲ੍ਹ ਨਹੀਂ ਨਵੇਂ ਬਾਲ ਤਾਂ ਬੋਲੈਂਦੇ ਨਹੀਂ ਜ਼ਬਾਨ,
0: ਬਿਲਕੁਲ ਅਸਾਂ ਤੁਹਾਡੇ ਆਖੇ 'ਤੇ ਫੁੱਲ ਚੜ੍ਹੇ ਸੋਂ, ਔਰ ਅਸਾਂ ਆਪਣੇ ਬਾਲਾਂ ਕੋ ਮਤਲਬ ਹੈ ਇਹ ਜ਼ਬਾਨ ਜਿਹੜੀ ਹੈ ਆਪਣੀ ਮਿਰਾਸ ਦੇ ਵਿੱਚ ਦਿੱਤੀ ਹੈ ਸੋਂ, ਇਹ ਗੱਲ ਦੀ ਤੁਸੀਂ ਕੋਈ ਚਿੰਤਾ ਨਾ ਕਰੋ,
1: ਸ਼ਬਾਬ ਸਾਹਿਬ ਜੀ ਤਾਂ ਬਹੁਤ ਕਰਿੰਦਾ ਤੁਹਾਡੇ ਨਾਲ ਹੋਰ ਗੱਲ ਮਾੜ ਕਰੇ ਸਾਂ ਕਰੂੰ, ਪਰ ਵਕਤ ਇਜਾਜ਼ਤ ਨਹੀਂ ਦਿੰਦਾ, ਹੁਣ ਅਸਾਂ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾਂ ਜੇ ਤੁਸੀਂ ਆਪਣੇ ਰੁਧੇਨਿਆਂ 'ਚ ਟਾਈਮ ਕੱਢਿਆ ਤਾਂ ਅਤੇ ਸਾਡੇ ਸਟੂਡੀਓ 'ਚ ਤਸ਼ਰੀਫ ਗਿਆਇਓ, ਅਤੇ ਵੱਤ ਵੀ ਉਮੀਦ ਹੈ ਕਿ ਵੱਤ ਵੀ ਤੁਸੀਂ ਫਿਰ ਆਪਣਾ ਟਾਈਮ ਕੱਢ ਕੇ ਕਈ ਵੇਲੇ ਅਤੇ ਆਪਣਾ ਕਲਾਮ
0: ਮੇਰਾ ਜਿਹੜੇ ਵੇਲੇ ਯਾਦ ਕਰੇ ਸੋ ਆਵੇ ਸੋ,
2: ਉਰਦੂ ਤੇ ਸਰਾਇਕੀ ਦੇ ਮਸ਼ਹੂਰ ਸ਼ਾਇਰ ਸਾਈਂ ਸ਼ਬਾਬ ਲਲਿਤ ਨਾਲ ਇੱਕ ਮੁਲਾਕਾਤ 'ਚ ਉਹਨਾਂ ਦਾ ਕਲਾਮ। ਅੱਜ ਦਾ ਪ੍ਰੋਗਰਾਮ ਖਤਮ ਹੋਇਆ ਹੈ, ਪ੍ਰੋਗਰਾਮ ਦੇ ਬਾਰੇ 'ਚ ਆਪਣੇ ਸੁਝਾਅ ਤੇ ਵਿਚਾਰ ਸਾਕੂ ਜ਼ਰੂਰ ਭੇਜੋ, ਸਾਡਾ ਪਤਾ ਹੈ ਜੋਕ ਮਾਹੀ ਦੀ ਮਾਰਫਤ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ।
3: अभी आप सुन रहे थे सरायकी, हम आकाशवाणी के कॉटन सिटी चैनल सूरतगढ़ से बोल रहे हैं, आइए सुनते हैं प्रादेशिक समाचार, पहले हिंदी में उसके बाद राजस्थानी में। यह समाचार हम आपको सुनवाएंगे हमारे जयपुर केंद्र से।

ਕਾਰਕਰ ਮਿੱਟੀ ਦੀ ਖੁਸ਼ਬੂ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਬਲਵਿੰਦਰ ਕਲਿਆਣਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਮ ਰਾਮ ਅਤੇ ਸਲਾਮ। ਦੋਸਤੋ, ਅਸੀਂ ਧੂੜ ਹਾਂ ਤੇਰੇ ਚਰਨਾਂ ਦੀ, ਕਦੇ ਕਰੀ ਨਾ ਸਾਨੂੰ ਦੂਰ ਦਾਤਿਆ। ਅਸੀਂ ਬੇਬਸ ਤੇਰੇ ਦਰ 'ਤੇ ਖੜ੍ਹੇ, ਬੜੇ ਹੋਏ ਹਾਂ ਮਜਬੂਰ ਦਾਤਿਆ। ਕਣ ਕਣ ਵਿੱਚ ਤੇਰਾ ਵਾਸਾ, ਤੂੰ ਤੋੜੇ ਸਭ ਗਰੂਰ ਦਾਤਿਆ। ਧਰਤੀ ਅੰਬਰ ਅਤੇ ਪਤਾਲ, ਹਰ ਥਾਂ 'ਤੇ ਤੇਰਾ ਨੂਰ ਦਾਤਿਆ। ਦੁੱਖ ਦਰਦ ਸਭ ਦੂਰ ਤੂੰ ਕਰਦਾ, ਮਿੱਢਾ ਆਖੇ ਜੋ ਬਣੇ ਨਸੂਰ ਦਾਤਿਆ। ਪਿੰਡ ਨਾਈਵਾਲਾ ਤੋਂ ਵੇਦ ਮਿੱਟਾ ਜੀ ਨੂੰ ਅੱਜ ਦੇ ਦਿਨ, ਯਾਨੀ ਕਿ ਉਹਨਾਂ ਦੇ ਜਨਮ ਦਿਨ 'ਤੇ ਬਹੁਤ ਬਹੁਤ ਵਧਾਈਆਂ। ਆਕਾਸ਼ਵਾਣੀ ਪਰਿਵਾਰ ਵੱਲੋਂ ਅਤੇ ਮਿੱਟੀ ਦੀ ਖੁਸ਼ਬੂ ਦੇ ਸ਼ਰੋਤਿਆਂ ਦੇ ਵੱਲੋਂ। ਅਤੇ ਮਿੱਡਾ ਜੀ ਨੇ ਜਿਹੜੀ ਦਾਤੇ ਦੀ ਗੱਲ ਕੀਤੀ ਹੈ, ਤਾਂ ਯਾਦ ਕਰਦੇ ਹਾਂ ਉਸਨੂੰ।

ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ। ਗੀਤ ਤੁਸੀਂ ਸੁਣਿਆ ਤਾਂ ਕਾਰਕ੍ਰਮ ਦਾ ਆਗਾਜ਼ ਕਰਦੇ ਹਾਂ। ਪਹਿਲਾਂ ਪਤਾ ਨੋਟ ਕਰ ਲਓ ਮੇਲ ਦਾ ਅਤੇ ਨਾਲੇ ਖਤ ਲਿਖਣ ਦਾ। ਮੇਲ ਦਾ ਪਤਾ ਹੈ ਆਪਕਾ ਪੱਤਰ ਮਿਲਾ .eir ਸੂਰਤਗੜ @gmail.com। ਅਤੇ ਖਤ ਸਾਨੂੰ ਭੇਜਣੇ ਨੇ ਤੁਸੀਂ ਕਰਕੇ ਮਿੱਟੀ ਦੀ ਖੁਸ਼ਬੂ ਆਕਾਸ਼ਵਾਣੀ ਸੂਰਤਗੜ ਪਿੰਨ ਕੋਡ 3358 04। ਜ਼ਰੂਰ ਖਤ ਭੇਜਿਆ ਕਰੋ। ਖਤ ਰੇਡੀਓ ਦੇ ਨਾਲ ਜੁੜੇ ਹੋਏ ਨੇ ਅਤੇ ਰੇਡੀਓ ਦਾ ਇਤਿਹਾਸ ਖਤ ਨੇ ਅਤੇ ਤੁਹਾਡਾ ਪਿਆਰ ਹੈ ਦੋਸਤੋ। ਕਾਰਕ੍ਰਮ ਦੇ ਵਿੱਚ ਮੇਲ ਸਾਡੇ ਕੋਲ ਪਹੁੰਚਣੇ ਜਿਹੜੇ ਸ਼ੁਰੂ ਹੋ ਗਏ ਨੇ ਅਤੇ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਮੇਲ ਕੀਤਾ ਅਸੀਂ ਉਹਨੂੰ ਸ਼ਾਮਿਲ ਕਰਨ ਦੇ ਹਾਂ। ਪਿੰਡ ਜਖੋ ਤੋਂ ਸ਼ੰਭੂਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ ਦਾ ਮੇਲ ਸਾਡੇ ਕੋਲ ਪਹੁੰਚਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਲ ਕਰਨ ਲਈ। ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ ਹੈ ਰਾਇਸੇ ਨਗਰ ਤੋਂ ਸੋਹਣ ਲਾਲ ਜਾਂਗੀੜ, ਮੰਜੂ ਜਾਂਗੀੜ, ਮਨੋਜ, ਸੁਨੀਲ, ਸੰਜੇ, ਰਵੀ ਅਤੇ ਸ਼ਿਵ ਪ੍ਰਕਾਸ਼ ਦਾ। ਕਹਿੰਦੇ ਪਿਆਰ ਭਰੀ ਨਮਸਕਾਰ ਭੇਜੀ ਇਹਨਾਂ ਨੇ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਪਿਛਲਾ ਮਿੱਟੀ ਦੀ ਖੁਸ਼ਬੂ ਜਿਹੜਾ ਕਾਰਕ੍ਰਮ ਜਸਵੀਰ ਸਿੰਘ ਜੀ ਨੇ ਦਿੱਤਾ ਸੀ ਬਹੁਤ ਵਧੀਆ ਇਹਨਾਂ ਨੂੰ ਲੱਗਿਆ। ਜਸਵੀਰ ਸਿੰਘ ਜੀ ਦੀ ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਪਹੁੰਚ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਭੇਜਦੇ ਰਹੋ। ਤੁਹਾਡੀ ਮੁਹੱਬਤ, ਤੁਹਾਡਾ

ਪਿੰਡ ਬਠੇਨਾ ਪਾਟਨ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ ਵਰਮਾ, ਪ੍ਰਹਲਾਦ, ਮਾਧੋ, ਉਮੇਸ਼ ਅਤੇ ਧਨੇਸ਼ਵੀਰ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਅਗਲਾ ਮੇਲ ਜਿਹੜਾ ਪਹੁੰਚਿਆ ਇਹ ਸਾਡੇ ਸਾਥੀ ਆ ਮਉਨਾਥ ਪੰਜਨ ਉੱਤਰ ਪ੍ਰਦੇਸ਼ ਤੋਂ, ਰਾਜੇਸ਼ ਕੁਮਾਰ, ਪ੍ਰੀਤੀ, ਕਾਰਤਿਕ ਆਰਿਆਨ ਅਤੇ ਇਹਨਾਂ ਦੇ ਸਾਥੀਆਂ ਦਾ। ਅਤੇ ਇਹਨਾਂ ਦੇ ਨਾਲ ਹੀ ਸ਼ਿਵ ਮੰਦਿਰ ਮਊ ਤੋਂ ਮੁੰਨਾ ਬਾਈ ਸਵਰਨਕਾਰ, ਪਿੰਕੀ ਸਵਰਨਕਾਰ, ਆਰਿਆਨ ਕ੍ਰਿਸ਼ਨਾ ਅਤੇ ਪੀਹੂ ਸਵਰਨਕਾਰ ਮੇਲ ਭੇਜ ਰਹੇ ਨੇ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਚੱਕ 15 PS ਤੋਂ ਸਰਬਜੀਤ ਸਿੰਘ ਜੋਸ਼ਨ, ਸਰਬਜੀਤ ਕੌਰ ਜੋਸ਼ਨ, ਗੁਰਮਨ, ਮੇਲਬਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਜੋਸ਼ਨ, ਅਤੇ ਵੈਂਕੂਵਰ ਕਨਾਡਾ ਤੋਂ ਰੋਬਿਨ ਸਿੰਘ ਜੋਸ਼ਨ, ਅਤੇ ਇਹਨਾਂ ਦੇ ਨਾਲ ਚੱਕ 84 LNP ਤੋਂ ਡਾਕਟਰ ਵਿਚਿੱਤਰ ਸਿੰਘ ਅਤੇ ਅਰਵਿੰਦ ਸਿੰਘ ਕਹਿੰਦੇ ਨੇ। ਲਓ ਜੀ, ਇਹਨਾਂ ਨੇ ਵੀ ਲਿਖਿਆ ਕਿ ਪਿਛਲਾ ਜਿਹੜਾ ਪ੍ਰੋਗਰਾਮ ਜਸਵੀਰ ਸਿੰਘ ਜੀ ਦਾ ਸੀ ਬਹੁਤ ਹੀ ਲਾਜਵਾਬ ਲੱਗਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋਸ਼ਨ ਸਾਹਿਬ। ਅਗਲਾ ਮੇਲ ਸਾਡੇ ਕੋਲ ਪਹੁੰਚਿਆ ਪਾਂਡਰ ਵੱਡਾ ਤੋਂ, ਅਨਿਲ ਬੁਰਾਂਡੇ, ਊਸ਼ਾ ਬੁਰਾਂਡੇ, ਅਨੁਸ਼੍ਰੀ ਬੁਰਾਂਡੇ, ਧਨਸ਼੍ਰੀ ਬੁਰਾਂਡੇ, ਵਲਹਾਰ ਸ਼ਾਹ ਤੋਂ ਪ੍ਰਾਚੀ, ਇਕਲਵਯ ਅਤੇ ਸੂਰਜ ਦਾ ਮੇਲ ਸਾਡੇ ਕੋਲ ਪਹੁੰਚਿਆ। ਅਗਲਾ ਮੇਲ ਪਿੰਡ ਕਾਲੇਗਾਮ ਜਾਫਰਾਬਾਦ ਤੋਂ ਪਹੁੰਚਿਆ, ਸੁਧਾਕਰ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਰਾਜੇ, ਕੁਮਾਰ ਸੰਚਿਤ ਕੁਮਾਰ, ਪ੍ਰਥਮੇਸ਼ ਦੇਸ਼ਮੁਖ, ਕੁਮਾਰੀ ਪ੍ਰਣਾਲੀ ਦੇਸ਼ਮੁਖ, ਸਰਵਦ ਦੇਸ਼ਮੁਖ ਅਤੇ ਸਾਨਵੀ ਦੇਸ਼ਮੁਖ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ ਇਹਨੇ ਜ਼ਾਕਿਰ ਮੁਲਾਣੀ, ਸੁਮਿਆ ਮੁਲਾਣੀ, ਸੁਵਾਨ ਮੁਲਾਣੀ, ਸਮੀਰ ਮੁਲਾਣੀ ਅਤੇ ਇਹਨਾਂ ਦੇ ਨਾਲ ਸਲਮਾ ਮੁਲਾਣੀ, ਮੁਮਤਾਜ਼ ਮੁਲਾਣੀ, ਦਿਲਸ਼ਾਦ ਮੁਲਾਣੀ, ਨਸੀਰ ਮੁਲਾਣੀ ਅਤੇ ਬਾਬੂ ਬੀ ਮੁਲਾਣੀ ਦੇ ਨਾਲ ਬਾਦਸ਼ਾਹ ਮੁਲਾਣੀ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਮੇਲ ਕਰਨ ਵਾਸਤੇ, ਕਰਕਰ ਮਿੱਟੀ ਦੀ ਖੁਸ਼ਬੂ ਦੇ ਲਈ। ਲਓ ਜੀ, 82 RV ਰਾਈਸਿੰਗ ਨਗਰ ਤੋਂ ਜਿਹੜਾ ਸਾਨੂੰ ਮੇਲ ਪਹੁੰਚਿਆ ਸਾਡੇ ਸਾਥੀ ਨੇ, ਚੇਤਨ ਰਾਮ ਸਾਰਸਵਾ ਬਾਂਸਰੀ ਵਾਦਕ ਅਤੇ ਪ੍ਰਦੀਪ ਸਾਰਸਵਾ, ਨਾਨੂ ਦੇਵੀ, ਮਮਤਾ ਨੌਰੰਗ ਅਤੇ ਜਯੋਤੀ ਸਾਰਸਵਾ, ਇਹਨਾਂ ਨੇ ਸਤਿ ਸ਼੍ਰੀ ਅਕਾਲ, ਰਾਮ ਰਾਮ ਅਤੇ ਸਲਾਮ ਭੇਜੀ ਹੈ ਜੀ। ਤੁਹਾਨੂੰ ਵੀ ਬਹੁਤ ਬਹੁਤ ਅੱਜ ਦੇ ਕਾਰਜਕ੍ਰਮ ਦੇ ਵਿੱਚ ਸ਼ਾਮਿਲ ਹੋਣ ਲਈ ਸ਼ੁਕਰਾਨਾ ਤੁਹਾਡਾ। ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ ਪਿੰਡ ਗਰੀਡੀ ਝਾਰਖੰਡ ਤੋਂ, ਮੁਹੰਮਦ ਯਾਸੀਨ ਅਨਜਾਨ, ਸਾਇਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਮਦ, ਮਿਫਰਾ ਨਾਚ, ਬੇਬੀ ਚਾਹਤ, ਅਤੇ ਕਾਰਜਕ੍ਰਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜਿਹੜੇ ਸਾਡੇ ਸਾਥੀ। ਚੱਕ 14 PSB ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ, ਨਿੰਦਰ ਸਿੰਘ, ਅਤੇ ਇਹਨੇ ਇਹਨਾਂ ਦੇ ਸਾਥੀ ਸਾਰੇ ਕਾਰਜਕ੍ਰਮ ਨੂੰ ਸੁਣ ਰਹੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਰਜਕ੍ਰਮ ਸੁਣਨ ਵਾਸਤੇ ਅਤੇ ਸਾਨੂੰ ਆਪਣਾ ਪਿਆਰ ਭੇਜਣ ਵਾਸਤੇ। ਲਓ ਜੀ, ਕਾਰਜਕ੍ਰਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਪਿੰਡ ਰਘੁਨਾਥਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਮੇਲ ਜਿਹੜਾ ਅਗਲਾ ਸਾਡੇ ਕੋਲ ਪਹੁੰਚਿਆ ਕਾਰਜਕ੍ਰਮ ਦੇ ਲਈ ਇਹ ਸਾਡੇ ਸਾਥੀ ਨੇ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ ਅਤੇ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਲਓ ਜੀ, ਦਰਬਾਰ ਕਲੋਨੀ ਸਨਾਵਤ ਤੋਂ ਕਿਸ਼ੋਰ ਕੁਮਾਰ ਸਾਂਵਲੇ, ਰੇਖਾ ਸਾਂਵਲੇ, ਹਿਮਾਂਸ਼ੂ, ਅਨੁਰਾਗ, ਸੁਲੋਚਨਾ, ਚਾਰੂਵੀ ਅਤੇ ਪ੍ਰਣਵ ਸਾਂਵਲੇ ਵੀ ਮੇਲ ਕਰ ਰਹੇ ਨੇ ਸਾਨੂੰ। ਲਓ ਜੀ, ਇੱਕ ਹੋਰ ਮੇਲ ਸਾਡੇ ਕੋਲ ਜਿਹੜਾ ਪਹੁੰਚਿਆ ਇਹਨੇ ਸਾਡੇ ਸਾਥੀ ਸਾਧੂ ਸ਼ਹਿਰ ਤੋਂ, ਰਾਮ ਕੁਮਾਰ ਰਿਵਾੜ ਅਤੇ ਚੰਦਰ ਕਲਾ ਰਿਵਾੜ, ਅਤੇ ਇਹਨਾਂ ਨੇ ਕਾਫੀ ਕੁਛ ਲਿਖ ਕੇ ਭੇਜਿਆ। ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ ਰਾਮ ਕੁਮਾਰ ਰਿਵਾੜ ਸਾਹਿਬ। ਛੱਤੀਸਗੜ੍ਹ ਤੋਂ ਨਿਤੀਸ਼ ਕੁਮਾਰ, ਤਨੂਜਾ ਦੇਵਾਂਗਨ, ਇਸ਼ਾਂਤ ਦੇਵਗਨ,

ਮੱਖਣ ਲਾਲ, ਸਾਵਿਤਰੀ ਬਾਈ ਅਤੇ ਬਹੁਤ ਸਾਰੇ ਸਾਥੀਆਂ ਨੇ ਵੀ ਸਾਨੂੰ ਮੇਲ ਕੀਤਾ ਹੈ। ਅਗਲਾ ਮੇਲ ਸਾਡੇ ਕੋਲ ਜਿਹੜਾ ਪਹੁੰਚਿਆ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਲਕਰ, ਰਤਨਮਾਲਾ ਸੁਰਲਕਰ, ਆਰਤੀ ਗੌਰੀ ਅਤੇ ਓਮ ਕੁਮਾਰ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਾਰਜਕ੍ਰਮ ਦੇ ਵਿੱਚ ਮੇਲ ਕਰਨ ਵਾਸਤੇ। ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ, ਇਹਨੇ ਸਾਡੇ ਸਾਥੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਮੁਹੰਮਦ ਅੰਸਾਰੀ, ਤਾਜ਼ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਖਾਨ। ਮੇਲ ਸਾਡੇ ਕੋਲ ਜਿਹੜਾ ਪਹੁੰਚ ਰਹੇ ਨੇ, ਇਹ ਸਾਡੇ ਸਾਥੀ ਨੇ ਪਿੰਡ ਪੰਜੋਨੀਆ ਜ਼ਿਲ੍ਹਾ ਜਾਲੋਨ ਉੱਤਰ ਪ੍ਰਦੇਸ਼ ਤੋਂ, ਸਤੇਂਦਰ ਕੁਮਾਰ ਚੰਸੋਲੀਆ, ਆਦਰਸ਼ ਸਾਰਥਕ ਅਤੇ ਅਲੌਕਿਕ ਚੰਸੋਲੀਆ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਬਾਗਪਤ ਤੋਂ ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ ਦਾ ਮੇਲ ਵੀ ਸਾਨੂੰ ਮਿਲਿਆ। ਅਗਲਾ ਮੇਲ ਜਿਹੜਾ ਸਾਨੂੰ ਕੋਲ ਪਹੁੰਚਿਆ, ਪਿੰਡ ਖਾਰੀਆ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਪ੍ਰਤਾਪ ਚਿਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਤੁਹਾਡਾ ਸਭ ਦਾ ਸਵਾਗਤ ਹੈ। ਪਿੰਡ ਲੋਹਗੜ੍ਹ ਠਾਕਰੂ ਵਾਲਾ ਤੋਂ ਸਵਰਨ ਸਿੰਘ ਗਿੱਲ, ਦਲਜੀਤ ਗਿੱਲ, ਰਾਜਦੀਪ ਸਿੰਘ, ਗੁਰਨੂਰ, ਗੁਰਲਾਲ ਅਤੇ ਅਵੀ ਰਾਜ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਤੁਸੀਂ ਸੁਣ ਰਹੇ ਹੋ, ਤੁਹਾਨੂੰ ਚੰਗਾ ਲੱਗ ਰਿਹਾ ਜੀ, ਤੁਹਾਡਾ ਸ਼ੁਕਰਾਨਾ। ਨਰਗੌੜਾ ਛੱਤੀਸਗੜ੍ਹ ਤੋਂ ਕੀਰਤਨਪੁਰੀ ਗੋਸਵਾਮੀ, ਲਕਸ਼ਮੀਨ ਦੇਵੀ, ਯੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ ਅਤੇ ਦਿਸ਼ਾ ਗੋਸਵਾਮੀ ਵੀ ਮੇਲ ਕਰ ਰਹੇ ਨੇ, ਕਹਿੰਦੇ ਇਹ ਕਾਰਜਕ੍ਰਮ ਬਹੁਤ ਵਧੀਆ ਲੱਗਦਾ, ਲਾਈਵ ਸੁਣ ਰਹੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ, ਇਹਨੇ ਪਿੰਡ ਪੀਪਰ ਲੋਡ ਸਰਗਾਮ ਛੱਤੀਸਗੜ੍ਹ ਤੋਂ, ਦੀਪੇਸ਼ ਵਰਮਾ, ਪੂਨਮ ਵਰਮਾ, ਜਯੋਤੀ ਅਤੇ ਸ਼ਿਵਾਂਸ਼ ਵਰਮਾ ਦਾ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਾਰਜਕ੍ਰਮ ਦੇ ਲਈ ਮੇਲ ਕਰਨ ਵਾਸਤੇ। ਪਦਮਪੁਰ ਤੋਂ ਆਸਾ ਤਨੇਜਾ, ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਪੂਜਾ ਤਨੇਜਾ, ਮੁਖੀਰਾਮ ਪਵਾਰ ਅਤੇ ਮਨਜੀਤ ਤਨੇਜਾ ਦਾ ਮੇਲ ਵੀ ਪਹੁੰਚਿਆ। ਮੇਲ ਸਾਡੇ ਕੋਲ ਬਹੁਤ ਪਹੁੰਚਿਆ ਜੀ, ਸਾਰੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ, ਖਤਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਸੁਣਦੇ ਹਾਂ ਇੱਕ ਗੀਤ।

ਲਓ ਜੀ, ਮੇਲ ਸਾਡੇ ਕੋਲ ਪਹੁੰਚੇ ਅਤੇ ਮੇਲ ਦੇ ਨਾਲ ਨਾਲ ਖਤ ਵੀ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਪਿੰਡ ਰਾਜਪੁਰਾ ਅਬੋਹਰ ਪੰਜਾਬ ਤੋਂ ਹਰਦੀਪ ਸਿੰਘ, ਜਸਵੀਰ ਸਿੰਘ, ਜਵਾਲਾ ਸਿੰਘ, ਗੁਰਸਾਹਿਬ ਸਿੰਘ ਅਤੇ ਡਾਕਟਰ ਧਰਮਵੀਰ ਚੋਰੜ। ਟੱਪ ਵਾਲੀ ਹਰਿਆਣਾ ਤੋਂ ਜੇ ਕੇ ਬਾਕੋਲੀਆ, ਸੁਨੀਤਾ ਬਾਕੋਲੀਆ, ਸੰਜੇ ਅਨਿਲ ਅਤੇ ਮੀਨੂ ਬਾਕੋਲੀਆ ਦਾ ਖਤ ਵੀ ਸਾਨੂੰ ਮਿਲਿਆ। ਪਟੇਲ ਨਗਰ ਮਲੋਟ ਤੋਂ ਰਮੇਸ਼ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ ਅਤੇ ਬੇਬੀ ਆਰਜੂ ਜਾਜੋਰੀਆ ਦਾ ਜਿਹੜਾ ਖਤ ਵੀ ਸਾਨੂੰ ਮਿਲਿਆ। ਅਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਮਨੀਸ਼ ਬਜਾਜ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਹੈਪੀ ਕਪੂਰ ਫਿਰੋਜ਼ਪੁਰੀ ਦਾ ਖਤ ਵੀ ਸਾਨੂੰ ਮਿਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪੁੱਚੋ ਕੈਂਚੀਆਂ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਚੋੜਾ, ਮਨਜੀਤ ਕੌਰ ਚੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ ਦਾ ਖਤ ਵੀ ਮਿਲਿਆ। ਰੇਲਵੇ ਕਲੋਨੀ ਬਠਿੰਡਾ ਪੰਜਾਬ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐਸ ਨਾਇਕ ਅਤੇ ਸ਼ੋਭਾ ਨਾਇਕ ਦਾ ਜਿਹੜਾ ਖਤ ਵੀ ਮਿਲਿਆ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਦਕ ਵਿਰਕ ਅਤੇ ਮੀਕਾ ਵਿਰਕ ਦਾ ਖਤ ਵੀ ਜਿਹੜਾ ਸਾਨੂੰ ਮਿਲਿਆ। ਅਤੇ ਇੱਕ ਖਤ ਸਾਨੂੰ ਮਿਲਿਆ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਮਨ ਸ਼ਰਮਾ ਦਾ। ਮਲੋਟ ਪੰਜਾਬ ਤੋਂ ਰਾਜਕੁਮਾਰ ਇੰਦੌਰਾ, ਵਿਮਲਾ ਇੰਦੌਰਾ, ਗੈਰੀ ਇੰਦੌਰਾ, ਵਿਕਾਸ ਇੰਦੌਰਾ, ਪ੍ਰਿਯੰਕਾ ਇੰਦੌਰਾ, ਰਮਨ ਇੰਦੌਰਾ, ਰੀਤੂ ਇੰਦੌਰਾ, ਭਵਿਸ਼ ਖੰਨਾ, ਮਿਸ਼ੇਲ ਖੰਨਾ, ਕਿਨਸ਼ੁਕ ਖੰਨਾ ਅਤੇ ਬੀਬੀ ਦੀਪਾਂਸ਼ੀ ਇੰਦੌਰਾ ਦਾ ਵੀ ਸਵਾਗਤ ਆ ਬਹੁਤ ਬਹੁਤ ਕਾਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਤੇ ਦੋਸਤੋ, ਪਿੰਡ ਖੇਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਾਨੀ ਲੋਟ ਦਾ ਖਤ ਵੀ ਸਾਨੂੰ ਮਿਲਿਆ। ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਮੂਰਤੀ ਰਾਣੀ ਲੋਟ ਅਤੇ ਨਿਹਾਰਿਕਾ ਦੇ ਨਾਲ ਸਾਰਿਕਾ ਸਾਰੇ ਕਾਰਕ੍ਰਮ ਨੂੰ ਸੁਣ ਰਹੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਰਕ੍ਰਮ ਮਿੱਟੀ ਦੇ ਖੁਸ਼ਬੂ ਦੇ ਵਿੱਚ, ਸਵਾਗਤ ਆ ਤੁਹਾਡਾ। ਪਿੰਡ ਨਗਰਾਣਾ ਤੋਂ ਲਾਲਚੰਦ ਨਾਥ, ਪ੍ਰੇਮ, ਸੋਣ, ਮੰਜੂ, ਪ੍ਰਦੀਪ, ਅਮਨ, ਅੰਕੁਸ਼, ਰੀਟਾ, ਰਾਹੁਲ, ਦੀਪਕ, ਪਿਊਸ਼ ਅਤੇ ਯੋਗੇਸ਼ ਨਾਥ ਦਾ ਖਤ ਵੀ ਸਾਨੂੰ ਮਿਲਿਆ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਾਰਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਲੀਕਾ ਤਹਿਸੀਲ ਡੱਫਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ ਅਤੇ ਰਜਨੀ ਅਤੇ ਇਹਨਾਂ ਦੇ ਨਾਲ ਨੇ ਬਸੰਤ ਸਿੰਘ ਚੰਦ ਅਤੇ ਰਾਜ ਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਲਾਟੀ, ਲਖਵਿੰਦਰ, ਸੰਧੂ, ਮਹਾਵੀਰ ਸੰਧੂ ਅਤੇ ਗੁਰਚਰਨ ਗਰੋਵਰ ਦੇ ਨਾਲ ਰਮੇਸ਼ ਮਿਗਲਾਨੀ ਦਾ ਖਤ ਵੀ ਜਿਹੜਾ ਸਾਨੂੰ ਮਿਲਿਆ। ਤੁਹਾਡਾ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਾਰਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪਦਮਾ ਟਾਕੀਜ਼ ਨੇਪਾ ਨਗਰ ਤੋਂ ਸੁਦਰਸ਼ਨ ਸ਼ਾਹ,

ਦ੍ਰਿਗਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਿਨ ਸ਼ਾਹ ਅਤੇ ਮੰਗਲਾਬੈਨ ਸ਼ਾਹ ਦੇ ਨਾਲ ਰਾਜੇਂਦਰ ਸ਼ਾਹ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸਾਨੂੰ ਮੇਲ ਕਰ ਰਹੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਅਗਲਾ ਜਿਹੜਾ ਮੇਲ ਸਾਨੂੰ ਮਿਲਿਆ ਗੁਜਰਾਤ ਗਾਂਧੀ ਗ੍ਰਾਮ ਤੋਂ, ਪ੍ਰਵੀਨ ਸੋਨੀ, ਪੂਜਾ ਪਾਇਲ ਅਤੇ ਜਗਦੀਸ਼ ਜੋਹਾਰੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਪਿੰਡ ਹਾਂਡੀਖੇੜਾ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਦਾ ਮੇਲ ਵੀ ਪਹੁੰਚਿਆ। ਅਤੇ ਅਗਲਾ ਮੇਲ ਸਾਡੇ ਕੋਲ ਪਹੁੰਚਿਆ ਜੀ, ਜਿਹੜਾ ਸਾਡੇ ਸਾਥੀ ਨੇ ਮੁਰਾਦਾਬਾਦ ਤੋਂ, ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਦ ਹੁੰਦਾ, ਤੁਹਾਡਾ ਵੀ ਸਵਾਗਤ ਹੈ ਕਾਰਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਲਓ ਜੀ, ਮੇਲ ਸਾਡੇ ਕੋਲ ਪਹੁੰਚਿਆ ਭੋਪਾਲਗੜ੍ਹ ਰਾਜਸਥਾਨ ਤੋਂ, ਧਰਮਿੰਦਰ ਛੀਂਪਾ, ਕਪਿਲ ਛੀਂਪਾ, ਇਸ਼ਾਨ ਛੀਂਪਾ ਅਤੇ ਪੂਜਾ ਪਰਿਹਾਰ ਦਾ, ਤੁਹਾਡਾ ਵੀ ਸਵਾਗਤ ਹੈ ਕਾਰਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਕਾਰਕ੍ਰਮ ਨੂੰ ਲਾਈਵ ਸੁਣਨ ਵਾਲੇ ਜਿਹੜੇ ਸਾਡੇ ਸ਼ਰੋਤੇ ਨੇ, ਸਾਰੇ ਸਾਡੇ ਵਾਸਤੇ ਸਤਿਕਾਰਯੋਗ ਨੇ। ਮੇਲ ਇੱਕ ਵਾਰੀ ਭੇਜ ਦਿਓ, ਸ਼ਾਮਿਲ ਜ਼ਰੂਰ ਕਰਾਂਗੇ। ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੀਤ ਸਿੰਘ, ਇਹਨੇ ਕੋਟਲੀ ਕਲਾਂ ਪੰਜਾਬ ਤੋਂ ਇਹਨਾਂ ਦਾ ਮੇਲ ਸਾਡੇ ਕੋਲ ਪਹੁੰਚਿਆ। ਬਹੁਤ ਬਹੁਤ ਸਵਾਗਤ ਹੈ ਇਹਨਾਂ ਦਾ ਕਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। MLP ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਕਿਰਨ ਖੁਰਾਨਾ, ਲਵਿਆ ਖੁਰਾਨਾ, ਆਰਵ ਖੁਰਾਨਾ, ਮੇਘਾ, ਆਸ਼ੀਸ਼, ਅਨੁਜ, ਛੋਟੂ, SK, ਪੱਪੀ, ਸਭ ਦਾ ਸਵਾਗਤ ਹੈ ਕਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਲੋਕੂ ਕਲੋਨੀ ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਚਿੰਡਾਲੀਆ, ਬਰਖਾ ਯੋਗੇਸ਼, ਨਰਿੰਦਰ ਕੁਮਾਰ ਚਿੰਡਾਲੀਆ ਅਤੇ ਇਹਨਾਂ ਦੇ ਸਾਥੀ ਵੀ ਸ਼ਾਮਿਲ ਨੇ ਕਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਲਓ ਜੀ, ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ ਅਤੇ ਵਿਦਿਆ ਦੇਵੀ ਅਤੇ ਸਾਰਾ ਮਾਰ ਪਰਿਵਾਰ ਕਾਰਕ੍ਰਮ ਨੂੰ ਸੁਣ ਰਹੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਲਓ ਜੀ, ਮਿੱਟੀ ਦੀ ਖੁਸ਼ਬੂ ਦੇ ਵਿੱਚ ਅਨਿਲ ਮੋਹਨ, ਊਸ਼ਾ ਮੋਹਨ ਅਤੇ ਟਿੱਲੂ ਨਾਇਕ ਕੈਥਲ ਹਰਿਆਣਾ ਤੋਂ ਸ਼ਾਮਿਲ ਹੋ ਰਹੇ ਨੇ ਅਤੇ ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨ ਦਾਸ ਅਤੇ ਆਸ਼ਾ ਦੇਵੀ ਨੇ ਵੀ ਮੇਲ ਕੀਤਾ, ਤੁਹਾਡਾ ਵੀ ਸਵਾਗਤ ਹੈ ਕਰਕੇ ਮਿੱਟੀ ਦੀ ਖੁਸ਼ਬੂ ਦੇ ਵਿੱਚ। ਮਨਿੰਦਰ ਸਿੰਘ ਕੰਬੋਜ, ਪ੍ਰਕਾਸ਼ ਸਿੰਘ ਕੰਬੋਜ, ਬਲਵਿੰਦਰ ਕੌਰ, ਮਨਜੀਤ ਕੌਰ ਅਤੇ ਕੰਬੋਜ ਪਰਿਵਾਰ, ਵਾਰਡ ਨੰਬਰ 33 ਪੀਲੀ ਬੰਗਾ ਤੋਂ ਮੇਲ ਕਰ ਰਹੇ ਨੇ, ਤੁਹਾਡਾ ਵੀ ਸਵਾਗਤ ਹੈ ਜੀ ਕਰਕੇ ਮਿੱਟੀ ਦੀ ਖੁਸ਼ਬੂ ਦੇ ਵਿੱਚ। ਲਓ ਜੀ, ਮਿੱਟੀ ਦੀ ਖੁਸ਼ਬੂ ਦੇ ਲਈ ਮੇਲ ਸਾਡੇ ਕੋਲ ਪਹੁੰਚ ਰਹੇ ਨੇ, ਗੀਤ ਅਸੀਂ ਤੁਹਾਡੇ ਤਾਈਂ ਪਹੁੰਚਾ ਰਹੇ ਹਾਂ ਅਤੇ ਤੁਹਾਡੇ ਨਾਂ ਵੀ ਪੜ੍ਹੇ ਜਾ ਰਹੇ ਨੇ। ਅਤੇ ਮੇਲ ਜਿਹੜਾ ਅਗਲਾ ਸਾਡੇ ਕੋਲ ਪਹੁੰਚਿਆ, ਇਹ ਸਾਡੇ ਸਾਥੀ, ਲਓ ਜੀ, ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ, ਲਾਲ ਚੰਦਰ ਰਮਾਲਾ, ਅੱਛਾ ਇਹਨਾਂ ਨੇ ਕਿਹਾ ਲਾਲ ਚੰਦਰ ਜਿਹੜੇ ਉਹਨਾਂ ਦੀ ਆਵਾਜ਼ ਵਿੱਚ ਕੋਈ ਗੀਤ ਸੁਣਨਾ ਚਾਹੁੰਦੇ ਨੇ, ਕਾਰਕ੍ਰਮ ਦੇ ਵਿੱਚ ਅਸੀਂ ਜ਼ਰੂਰ ਸੁਣਾਉਂਦੇ ਰਹਿੰਦੇ ਹਾਂ ਜੀ। ਪਵਨ ਜੀ, ਤੁਸੀਂ ਲਿਖਿਆ ਹੈ ਕਿ ਜਸਵੀਰ ਸਿੰਘ ਅਤੇ ਦੁਰਗਾਰਾਮ ਜੀ ਨੇ ਜਿਹੜੀ ਮਿੱਟੀ ਦੀ ਖੁਸ਼ਬੂ ਕਾਰਕ੍ਰਮ ਪੇਸ਼ ਕਰਦੇ ਨੇ, ਬੜੀ ਮਿਹਨਤ ਕਰਦੇ ਆ ਜੀ, ਔਰ ਤੁਹਾਡੀ ਮੁਹੱਬਤ ਵੀ ਸਾਡੇ 'ਤੇ ਪਹੁੰਚਦੀ ਰਹਿੰਦੀ ਹੈ, ਤੁਹਾਡਾ ਸ਼ੁਕਰਾਨਾ ਕਾਰਕ੍ਰਮ ਦੇ ਵਿੱਚ ਮੇਲ ਕਰਨ ਵਾਸਤੇ। ਮਾਲੀਆਨ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਜੇ ਜੈਨ, ਮੁਸਕਾਨ ਜੈਨ ਅਤੇ ਮਾਸਟਰ GVM ਜੈਨ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ ਹੈ। ਅਗਲਾ ਮੇਲ ਜਿਹੜਾ ਪਹੁੰਚਿਆ ਹੈ, ਇਹਨੇ ਸਾਡੇ ਸਾਥੀ ਪਿੰਡ 5 MD ਪਤਰੋੜਾ ਤੋਂ, ਮੰਗਲ ਜਨਾਗਲ, ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ ਅਤੇ ਡਾਕਟਰ ਸੁਨੀਲ ਜਨਾਗਲ, ਕਹਿੰਦੇ ਕਾਰਕ੍ਰਮ ਨੂੰ ਲਾਈਵ ਸੁਣ ਰਹੇ ਹਾਂ, ਕਾਰਕ੍ਰਮ ਬਹੁਤ ਵਧੀਆ ਚੱਲ ਰਿਹਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਮੰਗਲ ਜੀ, ਕਾਰਕ੍ਰਮ ਤੁਹਾਡਾ ਆਪਦਾ ਹੈ, ਵਕਤ ਅਤੇ ਪ੍ਰਸਥਿਤੀਆਂ ਦੇ ਨਾਲ ਨਾਲ ਅਸੀਂ ਕਾਰਕ੍ਰਮ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੀ ਮੁਹੱਬਤ ਦੇ ਨਾਲ। ਲਓ ਜੀ, ਅਗਲਾ ਮੇਲ ਸਾਡੇ ਕੋਲ ਪਹੁੰਚਿਆ ਜੀ, ਟਾਣੀ ਲਾਲ ਖਾਂ ਤੋਂ ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਂ, ਮੁਖਰਾਮ, ਆਰਿਫ ਖਾਨ, ਇਆਨ, ਅਰਸ਼ਦ ਅਤੇ ਅਰਮਾਨ ਖਾਨ, ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਕਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਗਲਾ ਜਿਹੜਾ ਸਾਡੇ ਕੋਲ ਮੇਲ ਪਹੁੰਚਿਆ, ਪਿੰਡ ਚੌਧਰੀ ਵਾਸ ਹਰਿਆਣਾ ਤੋਂ, ਮਾਂਗੇ ਰਾਮ ਸਤੌੜ ਦਾ,

ਇਹਨਾਂ ਨੇ ਵੀ ਰਾਮ ਰਾਮ ਸਲਾਮ ਭੇਜਿਆ ਅਤੇ ਕਾਰਜਕ੍ਰਮ ਨੂੰ ਲਾਈਵ ਸੁਣ ਰਹੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੀਲੀਬੰਗਾ ਤੋਂ, ਮੈਂ ਪੀਲੀਬੰਗਾ ਦੇ ਜਿਹੜੇ ਲਿਖਵੀਂ ਸਰ ਤੋਂ, ਸੁਭਾਸ ਮੰਡਾ, ਸੋਨੂ ਮੋਨੂ, ਸਾਹਿਲ ਮੰਡਾ, ਰਿਆਨ ਸੀਵਰ ਅਤੇ ਡਾਵਲਾ ਰਾਇਸਨਗਰ ਤੋਂ ਅਭੈ ਗੁਦਾਰਾ ਵੀ ਕਾਰਜਕ੍ਰਮ ਨੂੰ ਲਾਈਵ ਸੁਣ ਰਹੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ। ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਲਓ ਜੀ, ਲਿਖਵੀਂ ਸਰ ਖਰਲੀਆਂ ਪੀਲੀਬੰਗਾ ਤੋਂ ਮਨਰੂਪ ਮੰਡਾ, ਵੰਸੀਧਰ ਬਿਸ਼ਨੋਈ ਹੰਸਰਾਜ, ਓਮ ਮੰਡਾ, ਚੱਕ ਸੁੰਦਰ ਸਿੰਘ ਵਾਲਾ ਤੋਂ ਲਾਲ ਸਿੰਘ ਔਲਕ, ਚੱਕ 6LKS ਲੱਖਾ ਸਰ ਤੋਂ ਹੇਤ ਰਾਮ ਗੁਦਾਰਾ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਬੀਕਾਨੇਰ ਜੈਨ ਮਾਰਕੀਟ ਤੋਂ ਲਕਸ਼ਿਤਾ ਵਰਮਾ, ਦਿਵਿਆ, ਪਿਆਂਸ਼ੂ ਅਤੇ ਪਾਇਲ, ਸੁਨੀਲ ਰਾਇਸਨਗਰ ਤੋਂ ਕਾਰਜਕ੍ਰਮ ਨੂੰ ਸੁਣ ਰਹੇ ਨੇ ਅਤੇ ਦੁਆ ਸਲਾਮ ਇਹਨਾਂ ਨੇ ਵੀ ਭੇਜੀ ਹੈ। ਖਿਰਾਜ ਵਾਲਾ ਤਹਿਸੀਲ ਪੀਲੀਬੰਗਾ ਤੋਂ ਰਿਆਨ ਸਿਮਰ ਅਤੇ 5KD ਰਾਵਲਾ ਤੋਂ ਆਯਾਨ ਗੁਦਾਰਾ ਦਾ ਮੇਲ ਵੀ ਸਾਡੇ ਕੋਲ ਪਹੁੰਚ ਚੁੱਕਿਆ। ਲਓ ਜੀ, ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼, ਅਸੀਂ ਮੇਲ ਪੜ੍ਹ ਚੁੱਕੇ ਹਾਂ। ਸੈਕਟਰ 5 ਸੂਰਿਆਨਗਰੀ ਜੋਧਪੁਰ ਤੋਂ ਰਮੇਸ਼ ਚੰਦਰ ਚੌਹਾਨ, ਮੋਹਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗਰਵੀ ਅਤੇ ਨਾਲ ਬੇਬੀ ਬਾਏ ਹਿਮਾਕਸ਼ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਲਓ ਜੀ, ਮੇਲ ਤੁਹਾਡੇ ਹੋਰ ਪੜ੍ਹਾਂਗੇ, ਖਤ ਵੀ ਤੁਹਾਡੇ ਪੜ੍ਹਾਂਗੇ, ਪਰ ਸੁਣਦੇ ਹਾਂ ਇੱਕ ਗੀਤ।

ਲਓ ਜੀ, ਕਾਰਜਕ੍ਰਮ ਦੇ ਵਿੱਚ ਸਾਡੇ ਕੋਲ ਜਿਹੜੇ ਖਤ ਮਿਲੇ ਨੇ, ਪਿੰਡ ਦੌਲਤਪੁਰਾ ਸ਼੍ਰੀ ਗੰਗਾਨਗਰ ਤੋਂ ਸ਼ਿਵਲਾਲ ਜੀ ਬੇਨੀਵਾਲ, ਸ਼ਾਂਤੀ ਬੇਨੀਵਾਲ, ਮੰਜੂ ਮੋਹਿਤ ਅਤੇ ਹੇਮੰਤ ਦਾ, ਪਿੰਡ ਕਹਿਰੋ ਪੰਜਾਬ ਤੋਂ ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਗੁਰਸ਼ਬਦ ਦੇ ਨਾਲ, ਗੁਰਦਰਸ਼ਨ ਸਿੰਘ ਚਲੋਦਰਾ ਦਾ, ਅਤੇ ਚੱਕ ਬੁਰਜਵਾਲਾ ਤੋਂ ਮੰਗਾ ਸਿੰਘ ਲੰਬੜਦਾਰ। ਲਓ ਜੀ, ਖਤ ਸਾਨੂੰ ਮਿਲਿਆ ਨਈ ਆਬਾਦੀ ਅਬੋਹਰ ਪੰਜਾਬ ਤੋਂ ਉਮਰਕਾਸ਼ ਸੋਨੀ, ਸਾਹਿਲ ਸੋਨੀ, ਅਮਨ ਸੋਨੀ ਅਤੇ ਕਰਨ ਸੋਨੀ ਦੇ ਨਾਲ, ਮਹਿੰਦਰ ਬਿਸ਼ਨੋਈ। ਕਨੇਰਾ ਮੁਹੱਲਾ ਪਟਿਆਲਾ ਪੰਜਾਬ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਿਰਨ, ਨੀਤੂ, ਨਿਹਾਰਿਕਾ ਅਤੇ ਹਾਰਦਿਕ ਦੇ ਨਾਲ ਵੰਸ਼ ਬੱਤਾ। ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਵਿਨੋਦਪੁਰੀ, ਬੀਪੀਪੁਰੀ, ਅਸ਼ੋਕਪੁਰੀ, ਸੁਸ਼ੀਲਪੁਰੀ, ਅਨੀਤਾਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਰਾਮਾਪੁਰੀ, ਆਰ ਐੱਸ ਪੁਰੀ ਅਤੇ ਮਲੋਟ ਪੰਜਾਬ ਤੋਂ ਕਸ਼ਮੀਰੀ ਲਾਲ ਖਟਕ, ਜਗਦੀਸ਼ ਖਟਕ, ਚੇਤਕ ਖਟਕ, ਰਹੀਸ਼ ਖਟਕ ਅਤੇ ਮੁਕੇਸ਼ ਖਟਕ ਦੇ ਨਾਲ, ਗੁਲਵੰਸ਼ ਖਟਕ। ਗੋਲ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆ ਰਹੇ ਹਨ, ਅਭਿਆਨੰਦ, ਪਰਮਾਨੰਦ, ਪੰਕਜ, ਪ੍ਰਮੋਦ, ਰੋਹਿਤ ਅਤੇ ਮੋਹਿਤ। ਪਿੰਡ ਨਥਾਣਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਗਗਨ ਸੋਨੀ ਅਤੇ ਜਸਮੀਨ ਦੇ ਨਾਲ, ਰੇਖਾ ਦਾ ਖਤ ਜਿਹੜਾ ਸਾਡੇ ਕੋਲ ਪਹੁੰਚਿਆ। ਮੁਰਾਦਾਬਾਦ ਤੋਂ ਅਯੂਬ ਖਾਨ, ਇਮਰਾਨ, ਸੁਏਬ ਖਾਨ ਅਤੇ ਨਾਵੇਦ ਖਾਨ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਨ, ਗੁਰਕੀਰਤ, ਗੁਰਸ਼ਬਦ, ਰਾਹੁਲ ਦਾ ਖਤ ਵੀ ਸਾਨੂੰ ਮਿਲਿਆ। ਪਿੰਡ ਸੂਰੇਵਾਲਾ ਥੇੜ ਟਿੱਬੀ ਤੋਂ ਡਾਕਟਰ ਸਤਨਾਮ ਸੋਮਣਾ, ਜਸਵਿੰਦਰ ਸਿੰਘ, ਸੁਮਨ, ਅੰਸ਼ਦੀਪ ਸੋਮਣਾ, ਤਮੰਨਾ, ਹਰਮਨ, ਬੇਬੀ ਜਿਆ ਅਤੇ ਪਰਮਵੀਰ ਦਾ ਖਤ ਵੀ ਸਾਨੂੰ ਮਿਲਿਆ। ਤੁਹਾਡਾ ਵੀ ਸਭ ਦਾ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹਨੂਮਾਨਗੜ੍ਹ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਆਹਿਲ ਖਾਨ, ਜਿਸ਼ਾਨ ਖਾਨ ਅਤੇ ਮੰਡੀ ਗੁਲਵਾਲਾ ਤੋਂ ਬ੍ਰਿਜਮੋਹਨ ਚੌਹਾਨ, ਨੀਰਜ ਚੌਹਾਨ ਦਾ ਖਤ ਵੀ ਸਾਨੂੰ ਮਿਲਿਆ। ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਡਾਬਰ ਤਲਾਬ ਲੋਨੀ ਤੋਂ ਰਜ਼ਾ ਅਹਿਮਦ, ਈਸ਼ਾਨ ਹੁਸੈਨ, ਆਰਿਫ ਹੁਸੈਨ ਅਤੇ ਮਰੀਅਮ ਬੁਸ਼ਰਾ। ਫਾਜ਼ਿਲਕਾ ਰੋਡ ਮਲੋਟ ਪੰਜਾਬ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨਦੀਪ ਗਿੱਲ, ਬਲਜੀਤ ਗਿੱਲ ਅਤੇ ਦਿਸ਼ਾ ਮੁਹੱਲਾ ਤੋਂ ਜਗਤਾਰ ਜੱਗਾ ਦਾ ਖਤ ਵੀ ਸਾਨੂੰ ਮਿਲਿਆ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ ਖਤ ਵੀ ਸਾਨੂੰ ਮਿਲਿਆ। ਲੱਛਣਪੁਰ ਛੱਤੀਸਗੜ੍ਹ ਤੋਂ ਵਿਸ਼ਵਨਾਥ ਸਾਹੂ, ਪੰਕਜ ਸਾਹੂ, ਤ੍ਰਿਪਤੀ ਸਾਹੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਬੁਲਢਾਣਾ, ਇਸਲਾਮਪੁਰ ਤੋਂ ਸਹਿਦੇਵ ਦਾਮੋਦਕਰ, ਸ਼ਸ਼ੀ ਕਲਾ ਦਾਮੋਦਕਰ, ਕੁਮਾਰੀ ਸਾਧਨਾ, ਸੁਮੇਤ ਕੁਮਾਰ। ਬੋਡੂਸਰਾ ਨੇਲਾ ਤੋਂ ਅੰਸ਼ੂ, ਪੀਮਾ, ਵੈਵੀ, ਵਿਨੋਦ, ਵਿਭੂਤੀ, ਬਬਲੀ, ਪ੍ਰਿਯਾਂਸ਼ੂ ਸਾਹੂ ਅਤੇ ਪ੍ਰਮੋਦ ਕੁਮਾਰ ਸਾਹੂ ਦਾ ਖਤ ਵੀ ਸਾਨੂੰ ਮਿਲਿਆ। ਪਿੰਡ ਚਾਜੜੀਆਂ ਵਾਲਾ 18 ਜੀਜੀ ਤੋਂ ਖੁਸ਼ੀ ਰਾਮ ਰਣਵਾ, ਸ਼ਿਵਲਾਲ ਬੇਨੀਵਾਲ, ਬਿਰਜਲਾਲ ਪੂਨੀਆ, ਸਾਬਰਮਲ ਸੈਣੀ, ਮੋਹਨ ਲਾਲ ਚਾਜੜੀਆ, ਕਾਨਾ ਰਾਮ, ਜੀਤਨਾਥ ਅਤੇ ਪਾਲਾ ਰਾਮ ਪੂਨੀਆ ਦੇ ਨਾਲ ਰਾਮ ਸਰੂਪ ਦਾ ਖਤ ਵੀ ਸਾਨੂੰ ਮਿਲਿਆ। ਪਿੰਡ ਖੋਖਰਾ ਵਾਲੀ ਤੋਂ ਵਿਨੋਦ ਬਾਰਾਸਾ, ਵਿਸ਼ਾਲ ਬਾਰਾਸਾ, ਵਿਕਾਸ ਬਾਰਾਸਾ, ਰੋਸ਼ਨੀ ਬਾਰਾਸਾ ਅਤੇ ਸਗੁਨ ਬਾਰਾਸਾ ਦਾ ਖਤ ਵੀ ਸਾਨੂੰ ਮਿਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰ ਕਮੇਟੀ ਦੀ ਖੁਸ਼ਬੂ ਦੇ ਵਿੱਚ। ਦੋਸਤੋ, ਮੇਲ ਜਿਹੜੇ ਸਾਨੂੰ ਮਿਲੇ ਹੈ ਇਹਨਾਂ ਦੇ ਵਿੱਚ, ਸੰਦੀਪ ਮੱਕੜ, ਜਯੋਤੀ ਮੱਕੜ, ਮੰਨਤ ਮੱਕੜ, ਭਾਰਤ ਮੱਕੜ, ਕਮਲ ਸਾਹਨੀ, ਪੀਂਘਾਵਾਲਾ ਚੌਂਕ, ਗੁਰਾਇਆ, ਜਲੰਧਰ ਪੰਜਾਬ ਤੋਂ ਇਹ ਸਾਨੂੰ ਮੇਲ ਕਰ ਰਹੇ ਨੇ। ਤੁਹਾਡਾ ਸਭ ਦਾ ਬਹੁਤ

ਬਸ ਸਵਾਗਤਾ ਕਰ ਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਚੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਤੁਹਾਡਾ ਸਭ ਦਾ ਮਿੱਟੀ ਦੀ ਖੁਸ਼ਬੂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਗੰਜ ਡੁੰਡਵਾਰਾ ਉੱਤਰ ਪ੍ਰਦੇਸ਼ ਤੋਂ ਮਾਸਟਰ ਕਿੱਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ, ਅਮਨ ਆਫਰੀਦੀ, ਰਾਧਾ ਨਾਮਦੇਵ, ਤੁਹਾਡਾ ਸਭ ਦਾ ਵੀ ਬਹੁਤ ਬਹੁਤ ਸਵਾਗਤ ਕਰ ਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਦੋਸਤੋ, ਅਗਲਾ ਜਿਹੜਾ ਸਾਡੇ ਕੋਲ ਮੇਲ ਪਹੁੰਚਿਆ ਹੈ, ਰਾਣੀ ਜਾਮ, ਬਿੱਟੂ ਜਾਮ, ਰਾਣੀ ਬਾਜ਼ਾਰ ਬੀਕਾਨੇਰ ਤੋਂ, ਤੁਹਾਡਾ ਵੀ ਸਵਾਗਤ ਹੈ ਕਰ ਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਪਿੰਡ ਖਾਰੀਆਂ ਟਾਣੀ ਸਿਰਸਾ ਰਹਿਣਾ ਤੋਂ ਸਤਵਿੰਦਰ ਸਿੰਘ, ਸਤਵੀਰ ਸਿੰਘ ਵੀ ਜਾ ਰਹੀਆਂ, ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ ਅਤੇ ਨਵਿਆ ਵੀ ਜਾ ਰਹਿਣੀਆਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਕਰ ਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਲਓ ਜੀ, ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਤੋਂ ਮੇਲ ਕਰ ਰਹੇ ਨੇ ਰਾਜੂ ਟੁਟੇਜਾ, ਖੁਸ਼

ਮੁਹੰਮਦ ਅਕਮਲ ਅਤੇ ਨਫੀਸਾ ਪਰਵੀਨ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਲੱਖੂਵਾਲੀ ਹੈਡ ਤੋਂ ਪਵਨ ਲਾਲ, ਕ੍ਰਿਸ਼ਨਾ ਸੌਰਵ, ਵਿਸ਼ਾਲ, ਨਵਿਆ, ਲਕਸ਼ਿਤਾ ਅਤੇ ਮੁਹੰਮਦ ਰਫੀਕ ਅਤੇ ਸੰਗਰੀਆ ਤੋਂ ਮੁਕਨਾ ਰਾਮ, ਮਹਾਵੀਰ ਲੋਹਰਾ ਅਤੇ ਰਾਜ ਬਾਲਾ ਅਤੇ ਨਾਲ ਮਮਤਾ ਦਾ ਮੇਲ ਸਾਡੇ ਕੋਲ ਪਹੁੰਚਿਆ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਗਲਾ ਮੇਲ ਜਿਹੜਾ ਪਹੁੰਚਿਆ ਪਿੰਡ ਹੀਰਾਵਾਲੀ ਫਾਜ਼ਿਲਕਾ ਪੰਜਾਬ ਤੋਂ ਸੁਭਾਸ਼ ਗੋਦਾਰਾ, ਵਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ ਦਾ ਅਤੇ ਇਹਨਾਂ ਦੇ ਨਾਲ ਨੇ ਸਰਵਣ ਰਿਣਵਾ, ਹੰਸਰਾਜ ਪਾਟੀਆ, ਮਨੀਰਾਮ ਰਣਜੀਤ, ਰਾਮ ਕਰੋੜੀਵਾਲ ਅਤੇ ਇਹਨਾਂ ਦੇ ਸਾਥੀ। ਮੇਲ ਸਾਡੇ ਕੋਲ ਪਹੁੰਚਿਆ ਜੀ ਚੋਟਾਲਾ ਹਰਿਆਣਾ ਤੋਂ, ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਅਤੇ ਇਹਨਾਂ ਦੇ ਸਾਥੀਆਂ ਦਾ। ਇਹਨਾਂ ਨੇ ਗੀਤ ਸੁਣਨਾ ਚਾਹਿਆ ਕੰਠ ਕਲੇਰ ਦਾ। ਕਾਰਕ੍ਰਮ ਦੇ ਵਿੱਚ ਕੰਠ ਕਲੇਰ ਦੇ ਗੀਤ ਅਸੀਂ ਸੁਣਾਉਂਦੇ ਰਹਿੰਦੇ ਹਾਂ, ਜ਼ਰੂਰ ਤੁਹਾਨੂੰ ਅਗਲੇ ਕਾਰਕ੍ਰਮ ਦੇ ਵਿੱਚ ਸੁਣਾਵਾਂਗੇ, ਪਰ ਹੁਣ ਤੁਸੀਂ ਸੁਣੋ ਆ ਗੀਤ।

ਹੀਰਾਵਾਲੀ ਪੰਜਾਬ ਤੋਂ ਹਜ਼ਾਰੀ ਲਾਲ ਪੁਰੋਹਿਤ, ਮੋਨੀ ਪਾਰਿਕ ਅਤੇ ਭੁਪਿੰਦਰ ਨੇ ਵੀ ਸਾਨੂੰ ਮੇਲ ਕੀਤਾ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸੁਣੋ ਆ ਗੀਤ।

ਲਓ ਜੀ, ਸਾਡੇ ਕੋਲ ਮੇਲ ਪਹੁੰਚਿਆ ਡਾਕਟਰ ਅਜੈ ਖਿੱਚੀ ਜੋਧਪੁਰ ਤੋਂ, ਅਤੇ ਇਹਨਾਂ ਦੇ ਨਾਲ ਨੇ ਪੰਕਜ ਖਿੱਚੀ ਆਂਧਰਾ ਪ੍ਰਦੇਸ਼ ਤੋਂ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਾਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਗਾਉਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਟੀ, ਪ੍ਰਮੋਦ ਕੁਮਾਰ ਡੂਟੀ, ਪੁਸ਼ਪਿੰਦਰ ਕੁਮਾਰ ਡੂਟੀ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਪਦਮਪੁਰ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ ਦਾ ਜਿਹੜਾ ਮੇਲ ਵੀ ਪਹੁੰਚਿਆ, ਅਤੇ ਇਹਨਾਂ ਨੇ ਲਿਖਿਆ ਹੈ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਜੀ ਜ਼ਰੂਰ ਸੁਣਾਵਾਂਗੇ ਗੁਰਦਾਸ ਮਾਨ ਨੂੰ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਪਿੰਡ, ਇਹਨੇ ਨੋਰ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ, ਨਰਿੰਦਰ ਸੁਥਾਰ, ਮਨੋਜ ਸੁਥਾਰ, ਹਿਮਾਂਸ਼ੂ, ਪਵਨ ਸੁਥਾਰ ਅਤੇ ਇਹਨਾਂ ਦੇ ਸਾਥੀ ਕਹਿੰਦੇ ਕਾਰਕ੍ਰਮ ਸਾਨੂੰ ਬਹੁਤ ਵਧੀਆ ਲੱਗ ਰਿਹਾ ਅਤੇ ਕਾਰਕ੍ਰਮ ਇਹ ਲਾਈਵ ਸੁਣ ਰਹੇ ਨੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਗਲਾ ਜਿਹੜਾ ਸਾਡੇ ਕੋਲ ਮੇਲ ਪਹੁੰਚਿਆ, ਇਹ ਸਾਡੇ ਸਾਥੀ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਕੀਰਤੀ ਵਰਮਾ, ਸਿਦਕ ਵਰਮਾ ਅਤੇ ਸਾਰਾ ਵਰਮਾ ਪਰਿਵਾਰ, ਵਿਲੇਜ ਇਹਨਾਂ ਦਾ ਜਿਹੜਾ ਹੈਗਾ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਇਹ ਸਾਨੂੰ ਮੇਲ ਕਰ ਰਹੇ ਨੇ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਕਾਰਜਕ੍ਰਮ ਦੇ ਵਿੱਚ। ਖਤ ਸ਼ਾਮਿਲ ਕਰਦੇ ਹਾਂ ਪਿੰਡ ਅਰੈਣ ਤੋਂ ਵਿਮਲਾ ਜਨਾਗਰ, ਸੋਨੂ ਜਨਾਗਰ, ਮਾਫੀ ਚਾਹੁੰਦੇ ਹਾਂ, ਵਿਮਲਾ, ਜੈਪਾਲ, ਸੋਨੂ, ਜੈਪਾਲ, ਮਮਤਾ, ਜੈਪਾਲ, ਦਿਸ਼ਾ, ਜੋਹਮ, ਮੋਕਸ ਜੋਹਮ, ਸੁਸ਼ਾਂਤ ਜੈਪਾਲ ਅਤੇ ਡਾਕਟਰ ਬਨਵਾਰੀ ਲਾਲ ਜੈਪਾਲ, ਅਤੇ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਦਾ ਜਿਹੜਾ ਖਤ ਵੀ ਸਾਨੂੰ ਮਿਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਕਾਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਗਲਾ ਜਿਹੜਾ ਖਤ ਸਾਡੇ ਕੋਲ ਪਹੁੰਚਿਆ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਕਵਿਆ ਅਤੇ ਭਾਈ ਸੁੱਚਾ ਪਾਠਕ ਦਾ, ਅਨਾਰਕਲੀ ਬਾਜ਼ਾਰ ਜਗਰਾਉਂ ਤੋਂ, ਅਤੇ ਛਤਰਪਤੀ ਸੰਭਾਜੀ ਨਗਰ ਤੋਂ ਰਾਜੇਸ਼ ਸਾਵਲੇ ਪਾਟਿਲ, ਰਾਜਦੀਪ, ਰਾਸ਼ੀ ਰਾਜੇਸ਼ ਅਤੇ ਸ਼ੀਤਲ ਰਾਜੇਸ਼ ਦਾ ਖਤ ਵੀ ਸਾਨੂੰ ਮਿਲਿਆ। ਮਹਾਰਾਸ਼ਟਰ ਤੋਂ ਗਜਾਨਨ ਯੇਲੇ ਅਤੇ ਨਵਦੀਪ ਯੇਲੇ ਅਤੇ ਅਰੁਣਾ ਦਾਮੋਦਰ ਦਾ ਖਤ ਵੀ ਸਾਨੂੰ ਮਿਲਿਆ ਕਾਰਕਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਲਓ ਜੀ, ਗੁਰਦਾਸ ਮਾਨ ਦੀ ਆਵਾਜ਼ ਵਿੱਚ ਸੁਣਦੇ ਇੱਕ ਗੀਤ।